0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਜੀ ਹਾਜ਼ਰੀਨ, ਪੇਸ਼ ਹੋਣ ਜਾ ਰਿਹਾ ਹੈ ਜੀ ਤੁਹਾਡਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਵੀਰਵਾਰ 14 ਮਈ 2026 ਦੀ ਸ਼ਾਮ ਨੂੰ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਕਰਦਾ ਹਾਂ ਜੀ ਸਵਾਗਤ। ਨਾਲ ਹੀ ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਨ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਲ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਵਿਸਤਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਸੰਖੇਪ ਜਿਹੀ ਰੂਪ ਰੇਖਾ ਇਸ ਪ੍ਰਕਾਰ ਹੈ। ਅੱਜ ਦੇ ਪ੍ਰੋਗਰਾਮ ਦੀ ਪ੍ਰਮੁੱਖ ਪੇਸ਼ਕਾਰੀ ਰਹੇਗੀ ਗਾਇਕ, ਲਿਖਾਰੀ ਅਤੇ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਸਤਿੰਦਰ ਸਰਤਾਜ ਹੋਰਾਂ ਦੇ ਨਾਲ, ਜੋ ਕਿ ਇਸ ਸਮੇਂ ਆਸਟ੍ਰੇਲੀਆ ਦੀ ਫੇਰੀ ਉੱਤੇ ਨੇ। ਇੱਕ ਹੋਰ ਮੁਲਾਕਾਤ ਬੀਬੀ ਨਰਿੰਦਰ ਸਿੰਘ ਹੋਰਾਂ ਨਾਲ ਕਰਵਾਉਣੀ ਹੈ, ਜੋ ਕਿ ਕਈ ਦਹਾਕੇ ਪਹਿਲਾਂ ਇੱਥੇ ਆਸਟ੍ਰੇਲੀਆ ਆ ਕੇ ਵਸੇ ਸਨ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਵਿੱਚ ਕਾਮਯਾਬ ਰਹੇ ਸਨ। ਮਹਿੰਗਾਈ ਦਾ ਸਾਹਮਣਾ ਕਰ ਰਹੇ ਨਾਗਰਿਕਾਂ ਨੂੰ ਫਿਊਲ ਜਾਂ ਪੈਟਰੋਲ ਡੀਜ਼ਲ ਵਿੱਚ ਬੱਚਤ ਦੇ ਤਰੀਕੇ ਦੱਸਾਂਗੇ ਅੱਜ ਦੀ ਸੈਟਲਮੈਂਟ ਗਾਈਡ ਦੇ ਵਿੱਚ। ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਦਾ ਸਾਰ ਵੀ ਹੋਵੇਗਾ ਜੀ ਪੇਸ਼ ਅੱਜ ਦੀ ਡਾਇਸਪੋਰਾ ਖਬਰਾਂ ਦੇ ਤਹਿਤ। ਤੇ ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਦੇ ਨਾਲ, ਜੋ ਕਿ ਜ਼ਿਆਦਾਤਰ ਹਾਲ ਵਿੱਚ ਹੀ ਪੇਸ਼ ਹੋਏ ਬਜਟ ਉੱਤੇ ਆਧਾਰਿਤ ਨੇ। ਪਰ ਦੋਸਤੋ, ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ, ਅਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸੰਪਰਕ ਕਰਨ ਵਾਸਤੇ ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ SMS ਕਰ ਸਕਦੇ ਹੋ 0439 799 777 ਦੇ ਉੱਤੇ। SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆ ਦੀ ਵੱਡੀ ਸੁਪਰ ਮਾਰਕੀਟ ਕੰਪਨੀ ਖੋਲਜ਼ ਨੂੰ ਫੈਡਰਲ ਕੋਰਟ ਨੇ ਗਾਹਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਇਹ ਮਾਮਲਾ ਕੰਪਨੀ ਦੀ ਮਸ਼ਹੂਰ ਡਾਊਨ ਡਾਊਨ ਕੀਮਤ ਮੁਹਿੰਮ ਨਾਲ ਜੁੜਿਆ ਹੋਇਆ ਹੈ। ਜਸਟਿਸ ਮਾਈਕਲ ਓਬਰਾਇਨ ਨੇ ਕਿਹਾ ਕਿ ਜਾਂਚ ਕੀਤੀਆਂ ਗਈਆਂ 14 ਵਿੱਚੋਂ 13 ਪ੍ਰਮੋਸ਼ਨ ਭ੍ਰਮਤ ਕਰਨ ਵਾਲੀਆਂ ਸਨ ਅਤੇ ਅਸਲੀ ਛੋਟਾਂ ਨਹੀਂ ਸਨ। ਖਪਤਕਾਰ ਨਿਗਰਾਨ ਸੰਸਥਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ, ਜਾਂ ਕਹਿ ਲਓ ACC ਨੇ, ਦੋਸ਼ ਲਗਾਇਆ ਸੀ ਕਿ ਖੋਲਜ਼ ਨੇ ਕੁਝ ਸਮਾਨਾਂ ਦੀ ਕੀਮਤ ਪਹਿਲਾਂ ਵਧਾਈ ਫਿਰ ਥੋੜ੍ਹੀ ਘਟਾਈ, ਪਰ ਉਹ ਕੀਮਤ ਪਹਿਲਾਂ ਵਾਲੀ ਅਸਲੀ ਕੀਮਤ ਤੋਂ ਵੀ ਉੱਚੀ ਰਹੀ। ਇਸ ਦੇ ਬਾਵਜੂਦ ਇਸ ਨੂੰ ਖਾਸ ਛੋਟ ਵਜੋਂ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਚਾਰ ਮੁਹਿੰਮਾਂ ਆਮ ਗਾਹਕਾਂ ਨੂੰ ਗੁੰਮਰਾਹ ਕਰ ਸਕਦੀਆਂ ਹਨ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਆਪਣੇ ਪਹਿਲੇ ਬਜਟ ਜਵਾਬੀ ਭਾਸ਼ਣ ਵਿੱਚ ਦੇਸ਼ ਦੀ ਮਾਈਗ੍ਰੇਸ਼ਨ ਨੀਤੀ ਨੂੰ ਨਵੇਂ ਘਰਾਂ ਦੀ ਗਿਣਤੀ ਨਾਲ ਜੋੜਨ ਦੀ ਯੋਜਨਾ ਪੇਸ਼ ਕਰਨਗੇ। ਯੋਜਨਾ ਤਹਿਤ ਹਰ ਸਾਲ ਜਿੰਨੇ ਨਵੇਂ ਘਰ ਬਣਨਗੇ ਉਸੇ ਦੇ ਆਧਾਰ ਉੱਤੇ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਤੈਅ ਕਰਨ ਦੀ ਗੱਲ ਕੀਤੀ ਜਾਵੇਗੀ। ਉੱਧਰ ਖਜ਼ਾਨਾ ਮੰਤਰੀ ਜਿਮ ਚਾਮਰਜ਼ ਨੇ ਇਸ ਪ੍ਰਸਤਾਵ ਤੋਂ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਮਾਈਗ੍ਰੇਸ਼ਨ ਅਤੇ ਘਰਾਂ ਦੇ ਮਸਲੇ ਨੂੰ ਇਸ ਤਰੀਕੇ ਨਾਲ ਜੋੜਨਾ ਇੱਕ ਡੌਗ ਵਿਸਲ ਰਾਜਨੀਤੀ ਹੈ ਜਿਸ ਨੂੰ ਉਹ ਨਕਾਰਾਤਮਕ ਸੰਕੇਤ ਮੰਨਦੇ ਹਨ। ਅਮਰੀਕੀ ਫੌਜ ਦੇ ਸੈਂਟਰਲ ਕਮਾਂਡ, ਜਿਸ ਨੂੰ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਜਾਂ ਸੈਂਟਕੌਮ ਕਿਹਾ ਜਾਂਦਾ ਹੈ, ਨੇ ਦੱਸਿਆ ਹੈ ਕਿ ਇਰਾਨੀ ਬੰਦਰਗਾਹਾਂ ਉੱਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਕੁਝ ਮਨੁੱਖੀ ਸਹਾਇਤਾ ਵਾਲੇ ਜਹਾਜ਼ਾਂ ਨੂੰ ਆਗਿਆ ਦੇ ਦਿੱਤੀ ਗਈ ਹੈ। ਸੈਂਟਕੌਮ ਮੁਤਾਬਕ 15 ਵਪਾਰਕ ਜਹਾਜ਼ਾਂ ਨੂੰ ਮਨੁੱਖੀ ਮਦਦ ਸਮੱਗਰੀ ਲਿਜਾਣ ਲਈ ਰੋਕਾਂ ਵਿੱਚੋਂ ਲੰਘਣ ਦੀ ਮਨਜ਼ੂਰੀ ਮਿਲੀ ਹੈ। ਇਸ ਵਿੱਚ ਉਹ ਜਹਾਜ਼ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਈਰਾਨ ਦੇ ਬੰਦਰਗਾਹਾਂ ਉੱਤੇ ਲੰਗਰ ਪਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਉਹ ਵੀ ਜਿਨ੍ਹਾਂ ਨੂੰ ਉੱਥੋਂ ਰਵਾਨਾ ਹੋਣ ਦੀ ਮਨਜ਼ੂਰੀ ਮਿਲੀ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ 13 ਅਪ੍ਰੈਲ ਤੋਂ ਸ਼ੁਰੂ ਹੋਈ ਨਾਕਾਬੰਦੀ ਤੋਂ ਬਾਅਦ 67 ਵਪਾਰਕ ਜਹਾਜ਼ਾਂ ਦਾ ਰੁੱਖ ਬਦਲਿਆ ਗਿਆ ਹੈ ਅਤੇ ਹੋਰ 4 ਜਹਾਜ਼ਾਂ ਨੂੰ ਰੋਕਿਆ ਗਿਆ ਹੈ ਤਾਂ ਜੋ ਪਾਬੰਦੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਜੰਗ ਦੌਰਾਨ ਉਹਨਾਂ ਨੇ ਗੁਪਤ ਤੌਰ ਉੱਤੇ ਯੂਨਾਈਟਿਡ ਅਰਬ ਐਮੀਰੇਟਸ ਦਾ ਦੌਰਾ ਕੀਤਾ ਸੀ। ਦਫ਼ਤਰ ਅਨੁਸਾਰ ਉਹਨਾਂ ਨੇ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਿਨ ਦੇ ਨਾਲ ਮੁਲਾਕਾਤ ਕੀਤੀ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇਤਿਹਾਸਕ ਤਰੱਕੀ ਹੋਈ। ਪਰ UAE ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜਦ ਤੱਕ ਸਰਕਾਰੀ ਤੌਰ 'ਤੇ ਪੁਸ਼ਟੀ ਨਾ ਕੀਤੀ ਜਾਵੇ ਅਜਿਹੀਆਂ ਗੁਪਤ ਮੁਲਾਕਾਤਾਂ ਜਾਂ ਸਮਝੌਤਿਆਂ ਦੇ ਦਾਅਵੇ ਬੇਬੁਨਿਆਦ ਹਨ। ਆਸਟ੍ਰੇਲੀਆ ਦੀ ਪਾਰਟੀ ਆਸਟ੍ਰੇਲੀਅਨ ਗ੍ਰੀਨਜ਼ ਨੇ ਰਾਜਨੀਤਿਕ ਚੰਦਾ ਕਾਨੂੰਨਾਂ ਵਿੱਚ ਸੋਧ ਦੀ ਮੰਗ ਕੀਤੀ ਹੈ। ਗ੍ਰੀਨਜ਼ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨ ਵੱਡੀਆਂ ਕੰਪਨੀਆਂ ਨੂੰ ਸਰਕਾਰੀ ਨੀਤੀਆਂ ਅਤੇ ਬਜਟ ਫੈਸਲਿਆਂ ਉੱਤੇ ਪ੍ਰਭਾਵ ਪਾਉਣ ਦਾ ਮੌਕਾ ਦਿੰਦੇ ਹਨ। ਪਾਰਟੀ ਨੇ ਸੁਝਾਅ ਦਿੱਤਾ ਹੈ ਕਿ ਕੁਝ ਖੇਤਰਾਂ ਤੋਂ ਆਉਣ ਵਾਲੇ ਚੰਦਿਆਂ ਉੱਤੇ ਪਾਬੰਦੀ ਲਗਾਈ ਜਾਵੇ। ਇਹਨਾਂ ਵਿੱਚ ਪ੍ਰਾਪਰਟੀ ਡਿਵੈਲਪਰ, ਤੰਬਾਕੂ ਉਦਯੋਗ, ਖਣਨ ਉਦਯੋਗ ਅਤੇ ਜੂਏ ਨਾਲ ਜੁੜੇ ਕਾਰੋਬਾਰ ਸ਼ਾਮਲ ਹਨ। ਅਤੇ ਦੋਸਤੋ, ਹੁਣ ਇੱਕ ਖਬਰ ਭਾਰਤੀ ਖਿੱਤੇ ਨਾਲ ਜੁੜੀ ਹੋਈ। ਭਾਰਤ ਦੀ ਸਰਕਾਰ ਨੇ ਸੌਣੀ ਮਾਰਕੀਟਿੰਗ ਸੀਜ਼ਨ 2026-27 ਲਈ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ MSP ਵਿੱਚ 72 ਰੁਪਏ ਦਾ ਵਾਧਾ ਕਰਦਿਆਂ ਇਸ ਨੂੰ 2,441 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਦਾਲਾਂ, ਤੇਲ ਬੀਜਾਂ ਅਤੇ ਕਪਾਹ ਦੀ MSP ਵਿੱਚ ਭਾਰੀ ਵਾਧੇ ਦਾ ਮੁੱਖ ਮੰਤਵ ਦਰਾਮਦਾਂ ਉੱਤੇ ਟੇਕ ਘਟਾਉਣਾ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਬਿਜਾਈ ਤੋਂ ਪਹਿਲਾਂ 14 ਸੌਣੀ ਫਸਲਾਂ ਦੀ MSP ਨੂੰ ਹਰੀ ਝੰਡੀ ਦੇ ਦਿੱਤੀ ਸੀ। ਸੌਣੀ ਸੀਜ਼ਨ ਜੂਨ ਵਿੱਚ ਦੱਖਣ ਪੱਛਮੀ ਮੌਨਸੂਨ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ। ਕੈਬਨਿਟ ਕਮੇਟੀ ਦੇ ਫੈਸਲੇ ਮਗਰੋਂ ਝੋਨੇ ਦੀਆਂ ਆਮ ਅਤੇ ਏ ਗ੍ਰੇਡ ਕਿਸਮਾਂ ਲਈ MSP ਸੌਣੀ ਮਾਰਕੀਟਿੰਗ ਸੀਜ਼ਨ 7 ਅਕਤੂਬਰ ਲਈ ਕ੍ਰਮਵਾਰ 2,441 ਰੁਪਏ ਅਤੇ 2,461 ਰੁਪਏ ਪ੍ਰਤੀ ਕੁਇੰਟਲ ਰਹੇਗੀ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਹੁਣ ਸਮਾਂ ਹੋ ਗਿਆ ਜੀ ਇੱਕ ਹੋਰ ਅਹਿਮ ਚਰਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ, ਜੋ ਕਿ ਹੈ ਸੈਟਲਮੈਂਟ ਗਾਈਡ ਤਹਿਤ। ਅਤੇ ਅੱਜ ਦਾ ਵਿਸ਼ਾ ਹੈ ਕਿ ਇਸ ਵੱਧਦੀ ਮਹਿੰਗਾਈ ਦੇ ਮੱਦੇਨਜ਼ਰ ਹਰ ਪਾਸਿਓਂ ਬੱਚਤ ਕਰਨੀ ਬਣਦੀ ਹੈ ਅਤੇ ਇਸ ਵਿੱਚ ਸਭ ਤੋਂ ਵੱਡਾ ਕਾਰਕ ਸਿੱਧ ਹੁੰਦਾ ਹੈ ਫਿਊਲ। ਇਸ ਈਂਧਨ ਦੀ ਬੱਚਤ ਕਿਵੇਂ ਕਰੀਏ, ਜਾਣਦੇ ਹਾਂ ਅੱਜ ਦੀ ਇਸ ਸੈਟਲਮੈਂਟ ਗਾਈਡ ਅਧੀਨ। ਅਤੇ ਉਸ ਤੋਂ ਬਾਅਦ ਲਵਾਂਗੇ ਜੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ MP ਸਿੰਘ। ਆਸਟ੍ਰੇਲੀਆ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਦਬਾਅ ਜਾਰੀ ਹੈ ਕਿਉਂਕਿ ਅਮਰੀਕਾ ਈਰਾਨ ਜੰਗ ਹੁਣ ਆਪਣੇ 3ਜੇ ਮਹੀਨੇ ਵਿੱਚ ਦਾਖਲ ਹੋ ਚੁੱਕੀ ਹੈ। ਆਸਟ੍ਰੇਲੀਆਈ ਪਰਿਵਾਰਾਂ ਲਈ ਇਸ ਮਹੀਨੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ RBA ਵੱਲੋਂ ਨਕਦੀ ਦਰਾਂ ਵਿੱਚ ਵਾਧਾ ਕਰਨ ਦੇ ਫੈਸਲੇ ਤੋਂ ਬਾਅਦ ਇਹ ਦਬਾਅ ਹੋਰ ਵੀ ਵੱਧ ਗਿਆ ਹੈ। ਲੋਕਾਂ ਨੂੰ ਇੱਕ ਪਾਸੇ ਪੈਟਰੋਲ ਪੰਪ ਉੱਤੇ ਵੱਧ ਭੁਗਤਾਨ ਕਰਨਾ ਪੈ ਰਿਹਾ ਹੈ, ਜਦਕਿ ਦੂਜੇ ਪਾਸੇ ਵੱਧ ਰਹੀਆਂ ਕਰਿਆਨੇ ਦੀਆਂ ਕੀਮਤਾਂ, ਕਿਰਾਏ, ਮੌਰਗੇਜ ਅਤੇ ਹੋਰ ਜ਼ਰੂਰੀ ਖਰਚਿਆਂ ਨਾਲ ਜਿੱਠਣਾ ਪੈ ਰਿਹਾ ਹੈ। ਆਸਟ੍ਰੇਲੀਆ ਐਕਸਪਲੇਨਡ ਫਿਊਲ ਇਨ ਫੋਕਸ ਦੇ ਇਸ ਐਪੀਸੋਡ ਵਿੱਚ ਅਸੀਂ ਉਹਨਾਂ ਮੁਫਤ ਅਤੇ ਸੁਤੰਤਰ ਸੇਵਾਵਾਂ ਬਾਰੇ ਜਾਣਾਂਗੇ ਜੋ ਲੋਕਾਂ ਨੂੰ ਆਰਥਿਕ ਤਣਾਅ ਨਾਲ ਜਿੱਠਣ ਵਿੱਚ ਮਦਦ ਕਰ ਸਕਦੀਆਂ ਹਨ। ਮੈਲਬਨ ਨਿਵਾਸੀ ਇਮਤਿਆਜ਼ ਅਹਿਮਦ IT ਖੇਤਰ ਵਿੱਚ ਪੂਰਾ ਕੰਮ ਕਰਦੇ ਹਨ, ਪਰ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਲਈ ਉਹ ਹਫ਼ਤਾ ਅੰਤ, ਛੁੱਟੀਆਂ ਅਤੇ ਸ਼ਾਮ ਦੇ ਸਮੇਂ ਟੈਕਸੀ ਅਤੇ ਰਾਈਡ ਸ਼ੇਅਰ ਵੀ ਚਲਾਉਂਦੇ ਹਨ। ਉਹ ਕਹਿੰਦੇ ਹਨ ਕਿ ਇੱਕ ਨੌਕਰੀ ਨਾਲ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ।
3: One job is not enough for their, you know, survival. My car, unfortunately, take diesel, and where I used to spend around $103, $105 Now it gone up to around $160, which doesn't like, you know, really help me. So things are quite tough for everyone.
2: ਅਹਿਮਦ ਕਹਿੰਦੇ ਹਨ ਕਿ ਵਧੀਆਂ ਹੋਈਆਂ ਈਂਧਨ ਕੀਮਤਾਂ ਸਿਰਫ ਇੱਕ ਸਮੱਸਿਆ ਨਹੀਂ ਹਨ। ਘੱਟ ਯਾਤਰੀ, ਰਾਈਡ ਸ਼ੇਅਰ ਪਲੇਟਫਾਰਮਾਂ ਦੀਆਂ ਵਧੀਆਂ ਕਮਿਸ਼ਨਾਂ ਅਤੇ ਰੋਜ਼ਾਨਾ ਦੇ ਜੀਵਨ ਖਰਚਿਆਂ ਨੇ ਡਰਾਈਵਰਾਂ ਲਈ ਗੁਜ਼ਾਰਾ ਕਰਨਾ ਹੋਰ ਔਖਾ ਬਣਾ ਦਿੱਤਾ ਹੈ।
3: The other day I just went to the airport to pick up my ride, like, you know, been sitting there for nearly 4 hours, didn't get anything. 1:30, 2 o'clock in the morning, just come back home empty. I could have been spending time with my family, but I was just trying to make my living.
2: ਹੁਣ ਅਹਿਮਦ ਨੈਸ਼ਨਲ ਡੈਟ ਹੈਲਪਲਾਈਨ ਨਾਲ ਸੰਪਰਕ ਕਰਨ ਬਾਰੇ ਸੋਚ ਰਹੇ ਹਨ। ਇਹ ਇੱਕ ਮੁਫਤ, ਸੁਤੰਤਰ ਅਤੇ ਗੋਪਨੀਯ ਸੇਵਾ ਹੈ ਜੋ ਪੂਰੇ ਆਸਟ੍ਰੇਲੀਆ ਵਿੱਚ ਉਪਲਬਧ ਹੈ। ਇਹ ਹੈਲਪਲਾਈਨ ਆਰਥਿਕ ਤਣਾਅ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਫਾਈਨੈਂਸ਼ੀਅਲ ਕਾਉਂਸਲਰਾਂ ਨਾਲ ਜੋੜਦੀ ਹੈ, ਜੋ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਅਤੇ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਦਿੰਦੇ ਹਨ। ਨੈਸ਼ਨਲ ਡੈਟ ਹੈਲਪਲਾਈਨ ਦੀ ਵਿੱਕੀ ਸਟਾਫ ਕਹਿੰਦੀ ਹੈ ਕਿ ਅੱਜ ਕੱਲ੍ਹ ਕਈ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਈਂਧਨ ਅਤੇ ਖਾਣ ਪੀਣ ਵਰਗੀਆਂ ਜ਼ਰੂਰੀ ਚੀਜ਼ਾਂ ਉੱਤੇ ਖਰਚ ਕਰ ਰਹੇ ਹਨ, ਜਿਸ ਕਾਰਨ ਹੋਰ ਮਹੱਤਵਪੂਰਨ ਖਰਚਿਆਂ ਲਈ ਘੱਟ ਪੈਸਾ ਬਚਦਾ ਹੈ।
4: At the moment, we're hearing from a lot of people who are really stressed about their mortgage repayments. That's our number one call that we receive. But we also hear from people who are struggling with credit card debt. They owe money to the tax office, also electricity debt and car loans as well.
2: ਸਟਾਫ ਕਹਿੰਦੀ ਹੈ ਕਿ ਕਈ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਬੈਂਕ ਜਾਂ ਕਰਜ਼ਾ ਦੇਣ ਵਾਲੀ ਸੰਸਥਾ ਕੋਲੋਂ ਫਾਈਨੈਂਸ਼ੀਅਲ ਹਾਰਡਸ਼ਿਪ ਅਰੇਂਜਮੈਂਟ ਦੀ ਮੰਗ ਕਰ ਸਕਦੇ ਹਨ।
4: A financial hardship arrangement could be something like a pause on repayments for a little while. It could be a payment arrangement where they pay off a smaller amount over a longer period of time. There's actually quite a few different options available to people, and that's what financial counselors can talk about.
2: ਉਹ ਕਹਿੰਦੀ ਹੈ ਕਿ ਸਹੀ ਸਲਾਹ ਅਤੇ ਵਿਹਾਰਕ ਹੱਲ ਦੇਣ ਲਈ ਕਾਉਂਸਲਰਾਂ ਨੂੰ ਵਿਅਕਤੀ ਦੀ ਪੂਰੀ ਮਾਲੀ ਸਥਿਤੀ ਨੂੰ ਸਮਝਣਾ ਪੈਂਦਾ ਹੈ।
4: We will talk to people about what their income is, what their expenses are, what their assets and their liabilities are. And it's only when we do that that we can get a good idea of the best options to help them get through that financial hardship.
2: National Debt Helpline ਨਾਲ ਸੰਪਰਕ ਕਰਨ ਦੇ ਤਿੰਨ ਤਰੀਕੇ ਹਨ। ਲੋਕ 1800-007-007 ਉੱਤੇ ਫੋਨ ਕਰ ਸਕਦੇ ਹਨ। ndh.org.au ਵੈਬਸਾਈਟ 'ਤੇ ਜਾ ਸਕਦੇ ਹਨ ਜਾਂ ਵੈਬਸਾਈਟ ਉੱਤੇ ਉਪਲਬਧ ਲਾਈਵ ਚੈਟ ਦੀ ਸੇਵਾ ਵੀ ਲੈ ਸਕਦੇ ਹਨ। ਅਤੇ ਦੋਸਤੋ, ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਲਈ ਹੈਲਪਲਾਈਨ ਕਾਲ ਦੌਰਾਨ ਦੁਭਾਸ਼ੀਆ ਸਹਾਇਤਾ ਵੀ ਉਪਲਬਧ ਕਰਵਾ ਸਕਦੀ ਹੈ। ਸਟਾਫ ਕਹਿੰਦੀ ਹੈ ਕਿ ਮਦਦ ਦੀ ਮੰਗ ਕਾਫੀ ਵੱਧ ਹੈ, ਇਸ ਲਈ ਰੁੱਝੇ ਸਮੇਂ ਦੌਰਾਨ ਲੋਕਾਂ ਨੂੰ ਉਡੀਕ ਕਰਨੀ ਪੈ ਸਕਦੀ ਹੈ, ਪਰ ਉਹ ਸਲਾਹ ਦਿੰਦੀ ਹੈ ਕਿ ਜੇਕਰ ਤੁਰੰਤ ਸੰਪਰਕ ਨਾ ਹੋਵੇ ਤਾਂ ਬਾਅਦ ਵਿੱਚ ਮੁੜ ਕੋਸ਼ਿਸ਼ ਕਰੋ ਜਾਂ ਲਾਈਵ ਚੈਟ ਵਰਗਾ ਹੋਰ ਵਿਕਲਪ ਵਰਤੋ। ਨਿਵਾਸੀਆਂ ਨੂੰ ਇਸ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਕਮਿਊਨਿਟੀ ਸੰਸਥਾਵਾਂ ਵੱਲੋਂ ਉਪਲਬਧ ਹੋਰ ਮੁਫਤ ਸਹਾਇਤਾ ਸੇਵਾਵਾਂ ਬਾਰੇ ਵੀ ਜਾਣਕਾਰੀ ਲੈਣ। ਇਹਨਾਂ ਵਿੱਚ ਸਲਵੇਸ਼ਨ ਆਰਮੀ ਦੀ ਮਨੀ ਕੇਅਰ ਸੇਵਾ, ਕੁਝ ਐਂਗਲੀਕੇਅਰ ਫਾਈਨੈਂਸ਼ੀਅਲ ਕਾਉਂਸਲਿੰਗ ਸੇਵਾਵਾਂ, ਕਮਿਊਨਿਟੀ ਲੀਗਲ ਸੈਂਟਰ, ਮੋਬ ਸਟਰੋਂਗ ਡੈਪਟ ਹੈਲਪਲਾਈਨ ਅਤੇ ਫਾਈਨੈਂਸ਼ੀਅਲ ਰਾਈਟਸ ਲੀਗਲ ਸੈਂਟਰ ਆਦਿ ਸ਼ਾਮਲ ਹਨ। ਦੋਸਤੋ, ਇਹ ਜਾਣਕਾਰੀ SBS ਦੇ ਸਾਹਿਲ ਮੱਕੜ ਦੀ ਮਦਦ ਦੇ ਨਾਲ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। ਸੁਣਦੇ ਰਹੋ SBS ਪੰਜਾਬੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ।
5: ਕੁਈਨਜ਼ਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਸਨ ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਅਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲ੍ਹੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
6: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ ਸੱਤੋ ਦਿਨ ਮੁਫ਼ਤ ਦੇਖੋ ਚੈਨਲ 32 'ਤੇ ਜਾਂ SBS ਔਨ ਡਿਮਾਂਡ 'ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟ ਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ, ਦੇਖੋ ਹਰ ਮੰਗਲਵਾਰ ਰਾਤ 9:30।
7: I'm Janice Peterson from SBS World News, and I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
8: SBS Learn English helps Australians speak, understand, and connect.
2: SBS ਦਾ ਪੰਜਾਬੀ ਦਾ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਬਹੁਤ ਬਹੁਤ ਸਵਾਗਤ ਹੈ ਜੀ। ਦੋਸਤੋ, ਇੰਟਰੋਡਕਸ਼ਨ ਦੇ ਵਿੱਚ, ਪ੍ਰੋਗਰਾਮ ਦੀ ਇੰਟਰੋਡਕਸ਼ਨ ਦੇ ਵਿੱਚ ਮੈਂ ਕਿਹਾ ਸੀ ਕਿ ਬੀਬੀ ਨਰਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ। ਮਾਫ਼ੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਤਕਨੀਕੀ ਕਾਰਨਾਂ ਕਰਕੇ ਇਹ ਗੱਲਬਾਤ ਨਹੀਂ ਸੁਣਾ ਪਾਵਾਂਗੇ। ਉਹਦੀ ਜਗ੍ਹਾ 'ਤੇ ਨਰਾਇਣ ਕੌਰ ਜੀ ਵਾਲੀ ਗੱਲਬਾਤ ਸੁਣਾਵਾਂਗੇ, ਜਿਹੜੀ ਕਿ ਚੱਲ ਰਹੀ ਸੀ ਮੰਗਲਵਾਰ ਤੋਂ। ਉਹਦਾ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ। ਡੋਮੈਸਟਿਕ ਵਾਇਲੈਂਸ ਦੀ ਇਹ ਵਿਕਟਮ ਸੀਗੇ ਅਤੇ ਇਹਨਾਂ ਨੇ ਆਪਣੇ ਆਪ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਭਾਰ ਕੇ ਲਿਆਂਦਾ ਅਤੇ ਹੁਣ ਦੁਨੀਆ ਵਾਸਤੇ, ਦੂਜਿਆਂ ਵਾਸਤੇ ਸਹਾਰਾ ਬਣੇ ਹੋਏ ਹੈ। ਅਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀ ਇੱਕ ਬਹੁਤ ਹੀ ਅਹਿਮ ਜਾਣਕਾਰੀ, ਕਿਸੇ ਨੂੰ ਵੀ ਸਿਚੁਏਸ਼ਨ ਕਦੇ ਵੀ ਕਿਸੇ ਦੀ ਚੇਂਜ ਹੋ ਸਕਦੀ ਹੈ। ਜਿਹੜੀ ਡੈਟ ਵਗੈਰਾ ਹੁੰਦਾ, ਕਰਜ਼ਾ ਹੁੰਦਾ, ਉਹ ਕਈ ਵਾਰੀ ਉਤਾਰਿਆ ਨਹੀਂ ਜਾ ਸਕਦਾ, ਮਹਿੰਗਾਈ ਬਹੁਤ ਜ਼ਿਆਦਾ ਵੱਧ ਚੁੱਕੀ ਹੋਈ ਹੈ। ਇਸ ਵਾਸਤੇ ਨੈਸ਼ਨਲ ਡੈਟ ਹੈਲਪਲਾਈਨ ਜਿਹੜੀ ਕਿ ਸਥਾਪਿਤ ਕੀਤੀ ਗਈ ਹੈ, ਉਹਦਾ ਸਹਾਰਾ ਜ਼ਰੂਰ ਲਿਓ ਜੇ ਕਿਸੇ ਨੂੰ ਲੋੜ ਹੋਵੇ ਤਾਂ। ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀਆਂ ਹੋ ਜਾਂਦੀਆਂ, ਜਿਹੜੀਆਂ ਕਿ ਅੱਗੇ ਚੱਲ ਕੇ ਹੋਰ ਵੀ ਕਈ ਕਿਸਮ ਦੀਆਂ ਆਈਆਂ ਹੁੰਦੀਆਂ, ਘਾਤਕ ਵੀ ਹੋ ਸਕਦੀਆਂ। ਨੰਬਰ ਹੈਗਾ ਜੀ 1800-007 ਅਤੇ 007, ਦੋ ਵਾਰੀ ਹੈਗਾ ਇਹ 1800-007 and 007। ਅਤੇ ਦੋਸਤੋ, ਅੱਜ ਦੀਆਂ ਕੁਛ ਅਹਿਮ ਖਬਰਾਂ ਤੁਸੀਂ ਸੁਣੀਆਂ। ਜਿਹੜੀ ਖੋਜ ਹੈਗਾ ਉਹਨੂੰ ਬਹੁਤ ਹੀ ਵੱਡਾ ਜਿਵੇਂ ਇੱਕ ਝਟਕਾ ਲੱਗਿਆ। ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਜਿਹੜੀਆਂ ਉਹਦੀਆਂ ਡਾਊਨ ਡਾਊਨ ਪ੍ਰਾਈਸ ਵਾਲੀਆਂ ਮੁਹਿੰਮ ਹੁੰਦੀ ਸੀ ਉਹ ਗੁੰਮਰਾਹ ਕਰਨ ਵਾਲੀਆਂ ਸੀਗੀਆਂ। ਅਤੇ ਆਮ ਤੌਰ 'ਤੇ ਅਸੀਂ ਜ਼ਿਆਦਾ ਵੂਲਵਰਸ ਜਾਂ ਖੋਜ ਜਾਂ ਐਲਡੀ ਤੋਂ ਹੀ ਚੀਜ਼ਾਂ ਲੈਂਦੇ ਹਾਂ, ਅਤੇ ਇਹ ਹੋ ਸਕਦਾ ਕਿ ਹੁਣ ਜਿਹੜੇ ਬਾਕੀ ਦੇ ਸੁਪਰ ਸਟੋਰਸ ਹੈਗੇ ਆ ਉਹਨਾਂ ਨੂੰ ਵੀ ਇਹਦਾ ਕੋਈ ਨਾ ਕੋਈ ਪ੍ਰਭਾਵ ਪਏਗਾ। ਸ਼ਾਇਦ ਹੋ ਸਕਦਾ ਕਿ ਉਹਨਾਂ ਦੇ ਵੀ ਇਹ ਅੱਗੇ ਚੱਲ ਕੇ ਕੁਛ ਨਾ ਕੁਛ ਉੱਥੇ ਇਫੈਕਟ ਹੋਏਗਾ। ਅਤੇ ਬਜਟ ਦੀਆਂ ਖਬਰਾਂ ਹੈਗੀਆਂ ਜੀ, ਦੋ ਦਿਨ ਹੋ ਗਏ ਆ, ਬਜਟ ਹੀ ਬਜਟ ਹੋਈ ਪਈ ਹੈ, ਮਾਈਗ੍ਰੇਸ਼ਨ ਪੋਲਿਸੀਜ਼ ਕਾਫੀ ਚੇਂਜ ਹੋਈਆਂ, ਹਾਊਸਿੰਗ ਵਗੈਰਾ ਕਾਫੀ ਚੇਂਜ ਹੋਈ ਹੈ, ਅਤੇ ਨਾਲ ਦੀ ਨਾਲ ਜਿਹੜੇ ਟੈਕਸ ਸਿਸਟਮ ਹੈਗਾ ਉਹਦੇ ਵਿੱਚ ਕੁਛ ਨਾ ਕੁਛ ਤਾਂ ਬਦਲਾਅ ਕੀਤੇ ਗਏ ਹੈ। ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਚੱਲਦੇ ਪ੍ਰੋਗਰਾਮ ਦੌਰਾਨ। ਸੁਨੇਹਾ ਭੇਜ ਸਕਦੇ ਹੋ, SMS ਕਰ ਸਕਦੇ ਹੋ ਆਪਣੇ ਮੋਬਾਈਲ ਤੋਂ 0439-799-700 ਦੇ ਉੱਤੇ। ਅਤੇ ਨਾਲ ਹੀ ਇੱਕ ਇੰਡੀਆ ਦੀ ਖਬਰ ਵੀ ਸੀ ਕਿ ਉੱਥੇ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈਗਾ ਉਹਨੂੰ ਵੀ ਵਧਾਇਆ ਗਿਆ। ਕਿਸੇ ਵੀ ਕਿਸਮ ਦੀ ਕੋਈ ਵੀ ਹੋਵੇ, ਤੁਹਾਡੇ ਕੋਲ ਕੋਈ ਵਿਚਾਰ ਹੋਣ, ਕੋਈ ਫੀਡਬੈਕ ਹੋਏ, ਜ਼ਰੂਰ ਸੰਪਰਕ ਕਰਿਓ। ਅਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਜੀ ਕਿ ਜਿਹੜੇ ਸਾਡੇ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਹੋਏ ਆ ਉਹਨਾਂ ਦੀਆਂ ਪਿਛਲੇ ਹਫ਼ਤੇ ਤੱਕ ਦੀਆਂ ਕਿਹੜੀਆਂ ਕਿਹੜੀਆਂ ਪ੍ਰਾਪਤੀਆਂ ਰਹੀਆਂ। ਇਹ ਪੇਸ਼ ਕਰ ਰਹੇ ਆ ਜੀ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨਿਊਜ਼ੀਲੈਂਡ ਤੋਂ, ਅਤੇ ਉਸ ਤੋਂ

ਆਸਟ੍ਰੇਲੀਆ ਦੇ ਡਾਲਰਾਂ ਅੱਗੇ ਫਿੱਕੀ ਪਈ ਨਿਊਜ਼ੀਲੈਂਡ ਪੁਲਿਸ ਦੀ ਤਨਖਾਹ। NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਈਸ਼ਰ ਸਿੰਘ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੇ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਪ੍ਰਬੰਧਾਂ ਵਿੱਚ ਆਈ ਤੇਜ਼ੀ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਕਾਰਵਾਈ, ਜਿਸ ਦੌਰਾਨ 7 ਪੰਜਾਬੀਆਂ ਨੂੰ ਦਿੱਤਾ ਗਿਆ ਦੇਸ਼ ਨਿਕਾਲਾ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂ 'ਤੇ ਠੱਗਾਂ ਵੱਲੋਂ ਜਾਰੀ ਨੇ ਸਕੈਮ ਕਾਲਸ, ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੀ ਨਾਗਰਿਕਤਾ ਹਾਸਲ ਕਰਨ ਲਈ ਹੁਣ ਇੱਕ ਪ੍ਰੀਖਿਆ ਦੇਣੀ ਲਾਜ਼ਮੀ ਕਰਾਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਇਸ ਪ੍ਰੀਖਿਆ ਦੇ ਵਿੱਚ ਆਹਮੋ ਸਾਹਮਣੇ ਬਹਿ ਕੇ ਸਵਾਲ ਜਵਾਬ ਹੋਣਗੇ। 75% ਨੰਬਰ ਲੈ ਕੇ ਪਾਸ ਹੋਣਾ ਜ਼ਰੂਰੀ ਹੈ। 6 ਵਾਰ ਤੁਹਾਨੂੰ ਇਸ ਟੈਸਟ ਨੂੰ ਪਾਸ ਹੋਣ ਦੇ ਲਈ ਮੌਕੇ ਦਿੱਤੇ ਜਾਣਗੇ। ਹਾਲਾਂਕਿ ਇਹ ਪ੍ਰੀਖਿਆ ਸਾਲ 2027 ਦੇ ਅਖੀਰ ਤੋਂ ਲਾਗੂ ਹੋਣੀ ਹੈ। ਰਾਜ ਸੱਤਾ ਦੇ ਉੱਤੇ ਕਾਬਜ਼ ਗੱਠਜੋੜ ਵਾਲੀ ਸਰਕਾਰ ਵਿੱਚ ਭਾਈਵਾਲ ਐਕਟ ਪਾਰਟੀ ਦੀ ਜਾਣੀ ਪਛਾਣੀ ਨੇਤਾ ਬਰੁੱਕ ਵੈਲਡਨ ਵੱਲੋਂ ਜਿੱਥੇ ਇਸ ਲਾਜ਼ਮੀ ਟੈਸਟ ਦੀ ਜਾਣ ਪਛਾਣ ਕਰਵਾਈ ਗਈ, ਉੱਥੇ ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਵੱਸਦੇ ਵੱਖ ਵੱਖ ਪ੍ਰਵਾਸੀ ਭਾਈਚਾਰਿਆਂ ਨੇ ਇਸ ਦੇ ਉੱਤੇ ਅਫਸੋਸ ਜ਼ਾਹਰ ਕੀਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਸ ਤਰ੍ਹਾਂ ਦੀ ਸਖ਼ਤੀ ਦਾ ਵਿਰੋਧ ਕਰਦੇ ਹਾਂ। ਜਦੋਂ ਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਇਸ ਦੇ ਵਿੱਚ ਮੁਲਕ ਦੇ ਨਾਲ ਜਾਣ ਪਛਾਣ ਹੋਣੀ ਅਤੇ ਇਸ ਨੂੰ ਆਪਣੇ ਅਧਿਕਾਰਤ ਤੌਰ ਦੇ ਉੱਤੇ ਆਪਣੇ ਜ਼ਿਹਨ ਵਿੱਚ ਰੱਖਣਾ ਲਾਜ਼ਮੀ ਹੈ, ਜਿਸ ਦੇ ਨਾਲ ਕੋਈ ਬੰਦਾ ਜਾਂ ਔਰਤ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਵਿਚਰ ਸਕੇ। ਜਿਸ ਦੀ ਬਦੌਲਤ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਦੇ ਤੌਰ 'ਤੇ ਨਿਊਜ਼ੀਲੈਂਡ ਵਿੱਚ ਵਿਚਰ ਸਕਦੇ ਹੋ। ਅਤੇ ਇੱਧਰ ਨਿਊਜ਼ੀਲੈਂਡ ਦੇ ਪੁਲਿਸ ਕਮਿਸ਼ਨਰ ਰਿਚਰਡ ਚੈਂਬਰਸ ਮੰਨਦੇ ਨੇ ਕਿ ਆਸਟ੍ਰੇਲੀਆ ਦੀ ਪੁਲਿਸ ਫੋਰਸ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਉੱਚ ਤਨਖਾਹਾਂ ਦਾ ਕੀਵੀ ਪੁਲਿਸ ਅਧਿਕਾਰੀਆਂ ਦੇ ਉੱਤੇ ਹੁਣ ਜ਼ੋਰ ਇੰਨਾ ਚੱਲ ਗਿਆ ਹੈ ਕਿ ਨਿਊਜ਼ੀਲੈਂਡ ਦੇ ਪੁਲਿਸ ਅਧਿਕਾਰੀ ਹੁਣ ਆਪਣੇ ਆਪ ਨੂੰ ਆਸਟ੍ਰੇਲੀਆ ਦੀਆਂ ਅਲੱਗ ਅਲੱਗ ਰਾਜਾਂ ਜਾਂ ਪ੍ਰਾਂਤਾਂ ਦੀਆਂ ਪੁਲਿਸ ਜੌਬਾਂ ਦੇ ਉੱਤੇ ਫਿੱਟ ਹੁੰਦੇ ਦਿਖਾਈ ਦਿੰਦੇ ਨੇ। ਓਫੀਸ਼ੀਅਲ ਇਨਫੋਰਮੇਸ਼ਨ ਐਕਟ ਦੇ ਮੁਤਾਬਕ ਦਿੱਤੇ ਗਏ ਅੰਕੜੇ ਗਵਾਹ ਨੇ ਕਿ ਪਿਛਲੇ 1 ਸਾਲ ਦੇ ਦੌਰਾਨ ਘੱਟੋ ਘੱਟ 144 ਨਿਊਜ਼ੀਲੈਂਡ ਪੁਲਿਸ ਅਧਿਕਾਰੀ ਹੂਬਹੂ ਨੌਕਰੀ ਦੇ ਸੰਬੰਧ ਵਿੱਚ ਆਸਟ੍ਰੇਲੀਆ ਚਲੇ ਗਏ। ਹਰ 3 ਰੈਜ਼ੀਗਨੇਸ਼ਨਸ ਦੇ ਵਿੱਚੋਂ 1 ਰੈਜ਼ੀਗਨੇਸ਼ਨ ਆਸਟ੍ਰੇਲੀਆ ਦੇ ਨਾਲ ਜੁੜਿਆ ਹੋਇਆ ਹੈ, ਭਾਵੇਂ ਕਿ ਰਾਜਨੀਤਿਕ ਲੋਕ ਅਤੇ ਪੁਲਿਸ ਅਧਿਕਾਰੀ ਇਸ ਤੋਂ ਪੂਰੀ ਤਰ੍ਹਾਂ ਖਫਾ ਨੇ, ਪਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਡਾਲਰਾਂ ਅੱਗੇ ਨਿਊਜ਼ੀਲੈਂਡ ਪੁਲਿਸ ਦੀ ਤਨਖਾਹ ਫਿੱਕੀ ਪੈ ਗਈ ਜਾਪਦੀ ਹੈ। ਅਤੇ ਇੱਧਰ NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਈਸ਼ਰ ਸਿੰਘ ਬਣ ਗਿਆ। ਦਰਅਸਲ ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਪੰਜਾਬੀ ਮੂਲ ਦੇ ਦਸਤਾਰਧਾਰੀ ਨੌਜਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ਵਿੱਚ ਇਤਿਹਾਸ ਰਚਦਿਆਂ ਇਹ ਉਪਲਬਧੀ ਹਾਸਲ ਕੀਤੀ ਹੈ। ਸਰੀ ਦੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਈਸ਼ਰ ਸਿੰਘ ਸਰਾਏ ਨੇ NCAA ਡਿਵੀਜ਼ਨ 1 ਦੀ ਟੀਮ ਦੇ ਨਾਲ ਜੁੜ ਕੇ ਇਸ ਵਿਲੱਖਣ ਮਾਣ ਨੂੰ ਪ੍ਰਾਪਤ ਕੀਤਾ। ਅਤੇ ਇੱਧਰ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇੱਥੋਂ ਦੀ ਰੇਸ ਰਿਲੇਸ਼ਨਸ ਕਮਿਸ਼ਨਰ ਡਾਕਟਰ ਮਲੀਸਾ ਡਰਬੀ ਦੇ ਨਾਲ ਮੁਲਾਕਾਤ ਕੀਤੀ। ਚਰਚਾ ਦੌਰਾਨ ਨਿਊਜ਼ੀਲੈਂਡ ਦੇ ਬਹੁ ਸੱਭਿਆਚਾਰਕ ਸਮਾਜ ਵਿੱਚ ਸਿੱਖਾਂ ਦੇ ਪ੍ਰਤੀ ਧਾਰਮਿਕ ਸਦਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਹੋਈ। ਵੱਖਰੀ ਪਛਾਣ ਦੇ ਚੱਲਦਿਆਂ ਸਿੱਖ ਭਾਈਚਾਰੇ ਨੂੰ ਸੁਰੱਖਿਆ ਅਤੇ ਬਰਾਬਰੀ ਦਾ ਮਾਹੌਲ ਦੇਣ ਦੀ ਵੀ ਗੱਲ ਹੋਈ। ਯਾਦ ਰਹੇ, ਪਿਛਲੇ ਕੁਛ ਮਹੀਨਿਆਂ ਤੋਂ ਸਿੱਖਾਂ ਦੇ ਪ੍ਰਤੀ ਸੱਭਿਆਚਾਰਕ ਬੇਗਾਨਗੀ ਦਾ ਮਾਹੌਲ ਨਜ਼ਰ ਆ ਰਿਹਾ, ਜਿਸ ਦੇ ਚੱਲਦਿਆਂ ਨਿਊਜ਼ੀਲੈਂਡ ਦੇ ਬਹੁਤੇ ਲੋਕ ਚਿੰਤਾ ਦੇ ਵਿੱਚ ਨੇ। ਅਤੇ ਇੱਧਰ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਹਾਲ ਹੀ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਯਾਨੀ ਕਿ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਨ ਤੋਂ ਬਾਅਦ ਹੁਣ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੁਲਾਈ ਮਹੀਨੇ ਦੌਰਾਨ ਨਿਊਜ਼ੀਲੈਂਡ ਯਾਤਰਾ 'ਤੇ ਆ ਸਕਦੇ ਨੇ। ਸੂਤਰਾਂ ਮੁਤਾਬਕ ਇਹ ਦੌਰਾ ਕਰੀਬ 11 ਜੁਲਾਈ ਦੇ ਆਸ ਪਾਸ ਹੋਵੇਗਾ। ਭਾਰਤੀ ਭਾਈਚਾਰੇ ਅਤੇ ਆਯੋਜਕਾਂ ਵੱਲੋਂ ਇਹ ਇਸ਼ਾਰਾ ਦਿੱਤਾ ਜਾ ਰਿਹਾ ਹੈ ਕਿ ਸਭ ਤੋਂ ਵੱਡੇ ਅਤੇ ਰੁੱਝੇ ਹੋਏ ਸ਼ਹਿਰ ਔਕਲੈਂਡ ਵਿੱਚ ਇੱਕ ਵੱਡੀ ਰੈਲੀ ਹੋ ਸਕਦੀ ਹੈ, ਅਤੇ ਇਸ ਰੈਲੀ ਲਈ ਸਪਾਰਕ ਐਰੀਨਾ ਨੂੰ ਮੁੱਖ ਵੈਨਿਊ ਵਜੋਂ ਵੇਖਿਆ ਜਾ ਰਿਹਾ ਹੈ, ਜਿੱਥੇ ਕਿ ਕਰੀਬ 14,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਯਾਦ ਕਰਾ ਦਈਏ ਕਿ ਇਸੇ ਹੀ ਸਾਲ 7 ਨਵੰਬਰ ਨੂੰ ਨਿਊਜ਼ੀਲੈਂਡ ਵਿੱਚ ਰਾਸ਼ਟਰੀ ਚੋਣਾਂ ਹੋਣੀਆਂ ਨੇ, ਅਤੇ ਰਾਜਨੀਤਿਕ ਮਾਹਰ ਇਸ ਦੌਰੇ ਨੂੰ ਕਾਫ਼ੀ ਮਹੱਤਵਪੂਰਨ ਮੰਨਦੇ ਨੇ। ਜ਼ਿਕਰਯੋਗ ਹੈ ਕਿ ਲਗਭਗ 4 ਦਹਾਕਿਆਂ ਬਾਅਦ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਹੋਣਗੇ। ਇਸ ਤੋਂ ਪਹਿਲਾਂ ਬੀਬਾ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨਿਊਜ਼ੀਲੈਂਡ ਦੇ ਦੌਰੇ 'ਤੇ ਆ ਚੁੱਕੇ ਨੇ। ਉੱਧਰ ਕੈਨੇਡਾ ਦੀ ਇੱਕ ਅਦਾਲਤ ਨੇ ਸਾਲ 2022 ਦੇ ਦੌਰਾਨ

0: ਓਕਸਫੋਰਡ ਵਿਖੇ ਇੱਕ ਬਜ਼ੁਰਗ ਜੋੜੇ ਆਰਨੋਲਡ ਅਤੇ ਜੁਆਇਨ ਡੇ ਜੋਂਗ ਦੇ ਹੋਏ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ ਤਿੰਨ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਬ੍ਰੈਂਡਾ ਬ੍ਰਾਊਨ ਨੇ ਬੀਤੇ ਸ਼ੁੱਕਰਵਾਰ ਇਹ ਫੈਸਲਾ ਸੁਣਾਉਂਦਿਆਂ ਗੁਰਚਰਨ ਸਿੰਘ, ਅਭਿਜੀਤ ਸਿੰਘ ਅਤੇ ਖੁਸ਼ਵੀਰ ਤੂਰ ਨੂੰ ਸਜ਼ਾ ਸੁਣਾਈ। ਦੂਜੇ ਪਾਸੇ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਇੱਕ ਹੋਰ ਮੰਦੀ ਖਬਰ ਆ ਰਹੀ ਹੈ ਕਿ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਇੱਕ ਮਹੱਤਵਪੂਰਨ ਕਾਰਵਾਈ ਦੌਰਾਨ 7 ਪੰਜਾਬੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਦਰਅਸਲ ਫਿਰੌਤੀ ਅਤੇ ਹਿੰਸਾ ਦੇ ਮਾਮਲੇ ਦੇ ਵਿੱਚ ਸਰੀ ਪੁਲਿਸ ਸਰਵਿਸਿਜ਼ ਨੂੰ ਲੋੜੀਂਦੇ ਇਹਨਾਂ 7 ਨੌਜਵਾਨਾਂ ਨੂੰ ਡਿਪੋਰਟੇਸ਼ਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਯਾਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਮ ਸ਼ਾਮਲ ਨੇ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਦੀ ਉਮਰ 20 ਸਾਲ, 22 ਸਾਲ ਜਾਂ ਫਿਰ 21 ਸਾਲ ਦੱਸੀ ਜਾ ਰਹੀ ਹੈ। ਅਤੇ ਇੱਧਰ ਖਬਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਨਾਂ ਨੂੰ ਵਰਤ ਕੇ ਹਾਲ ਹੀ ਵਿੱਚ ਠੱਗਾਂ ਵੱਲੋਂ ਫੋਨ ਕਾਲਾਂ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵੱਧ ਰਹੇ ਨੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੁਤਾਬਕ ਇਹ ਕਾਲਾਂ ਅਸਲੀ ਨਹੀਂ ਹਨ ਅਤੇ ਕਾਲ ਕਰਨ ਵਾਲੇ ਆਪਣੇ ਆਪ ਨੂੰ ਧੋਖੇ ਨਾਲ ਲੋਕਾਂ ਤੋਂ ਪੈਸੇ ਬਟੋਰਨ ਵਿੱਚ ਪੂਰੀ ਤਰ੍ਹਾਂ ਮਾਹਰ ਨੇ। ਹਾਲ ਦੀ ਘੜੀ ਸਰਕਾਰ ਇਸ ਮਾਮਲੇ ਦੇ ਵਿੱਚ ਇੱਕ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆਉਂਦੀ ਹੈ। ਬੁਲੇਟਿਨ ਦੇ ਆਖਰ ਵਿੱਚ ਬਿੰਦਰ ਮਾਨ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗਾ ਕਿ ਬੜੇ ਬੈਠ ਸੋਚਦੇ ਨੇ ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆ ਜਿੱਤਣੀ ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ, ਪਾਪਾ ਟੋਇਟੋਏ ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ।
1: Diamond.

0: ਕਿੱਥੇ ਅੜ ਜੇ ਗਰਾਰੀ ਫੇਰ ਕਿੱਥੇ ਨੀ ਦਸਾਂਜਾਂ ਵਾਲਾ ਢਿੱਲ ਕਰਦਾ ਨੱਚਦੀ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉਤੇ ਜਾਓ।
3: SBS South Asian plays hits like this. SBS South Asian, your news from here and hits from home.
2: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। SBS Sport ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉਤੇ ਜਾਓ। ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਜੀ ਦੋਸਤੋ, ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਦਾ ਪ੍ਰੋਗਰਾਮ, ਅੱਜ MP ਸਿੰਘ ਦੇ ਨਾਲ। ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਾਥ ਜਿਹੜਾ ਸਾਨੂੰ ਮਿਲਿਆ ਹੈਗਾ ਉਹਦੇ ਵਾਸਤੇ। ਅਤੇ ਹੁਣ ਇੰਤਜ਼ਾਰ ਦੀਆਂ ਘੜੀਆਂ ਵੀ ਖਤਮ ਕਰਦੇ ਹਾਂ, ਤੁਹਾਨੂੰ ਸੁਣਾਉਂਦੇ ਹਾਂ ਜੀ ਸ਼ਾਇਰ ਗਾਇਕ ਡਾਕਟਰ ਸਤਿੰਦਰ ਸਰਤਾਜ ਹੋਰਾਂ ਦੇ ਨਾਲ ਇੱਕ ਗੱਲਬਾਤ ਜਿਹੜੀ ਕਿ ਮੈਲਬਨ ਰਿਕਾਰਡ ਕੀਤੀ ਹੈ। ਇਹ ਉਹਨਾਂ ਨੇ ਖਾਸ SBS ਪੰਜਾਬੀ ਨਾਲ ਗੱਲਬਾਤ ਕੀਤੀ ਹੈ ਅਤੇ ਉਹ ਗਏ ਹੋਏ ਸੀਗੇ ਉੱਥੇ ਮੈਲਬਨ ਕ੍ਰਿਕਟ ਗਰਾਊਂਡ ਦੇ ਵਿੱਚ, ਉੱਥੋਂ ਸਮਾਂ ਕੱਢ ਕੇ ਉਹਨਾਂ ਨੇ ਗੱਲਬਾਤ ਕੀਤੀ। ਅਤੇ ਗੱਲਬਾਤ ਦੌਰਾਨ ਜਿਵੇਂ ਉਹਨਾਂ ਦੀ ਨੇਚਰ ਹੈਗੀ ਹੈ, ਬਹੁਤ ਖੂਬਸੂਰਤ ਨੇਚਰ ਹੈ, ਉਹਨਾਂ ਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਨਜ਼ਾਰਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਨਾਲ ਹੀ ਇੱਥੋਂ ਜਿਹੜੇ ਪੰਜਾਬੀ ਹੈਗੇ ਹੈ ਉਹਨਾਂ ਦੀ ਸਾਹਿਤ ਅਤੇ ਸੰਗੀਤ ਪ੍ਰਤੀ ਜਿਹੜੀ ਡੂੰਘੀ ਸਾਂਝ ਹੈਗੀ ਹੈ, ਸਮਝ ਹੈਗੀ ਹੈ, ਉਹਦੇ ਵਾਸਤੇ ਵੀ ਦਾਤ ਦਿੱਤੀ ਹੈ। ਲੋ ਸੁਣੋ ਜੀ ਇਹ ਗੱਲਬਾਤ, ਅਤੇ ਉਸ ਤੋਂ ਬਾਅਦ ਫਿਰ ਪੇਸ਼ ਕਰਦੇ ਹਾਂ ਛੋਟਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਲਵਾਂਗੇ ਬ੍ਰੇਕ।
4: ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪੰਜਾਬੀ ਸ਼ਾਇਰ, ਗਾਇਕ ਅਤੇ ਅਦਾਕਾਰ ਡਾਕਟਰ ਸਤਿੰਦਰ ਸਰਤਾਜ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਨੇ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸ਼ੋਜ਼ ਹੋ ਰਹੇ ਨੇ, ਅਤੇ ਮੈਲਬਨ ਦੇ ਵਿੱਚ ਵੀ ਉਹਨਾਂ ਦਾ ਇੱਕ ਸ਼ੋਅ ਹੈ। ਪਰ ਉਸ ਸ਼ੋਅ ਤੋਂ ਠੀਕ ਪਹਿਲਾਂ ਉਹਨਾਂ ਦੇ ਵੱਲੋਂ ਮੈਲਬਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ ਗਿਆ, ਔਰ ਉੱਥੇ ਮੀਡੀਆ ਦੇ ਮੁਖਾਤਬ ਹੋਏ ਡਾਕਟਰ ਸਤਿੰਦਰ ਸਰਤਾਜ ਨੇ ਜਦੋਂ SBS ਪੰਜਾਬੀ ਦੇ ਨਾਲ ਖਾਸ ਗੱਲਬਾਤ ਕੀਤੀ ਹੈ, ਤਾਂ ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਨਜ਼ਾਰਿਆਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਉਹਨਾਂ ਕਿਹਾ ਕਿ ਬੇਸ਼ੱਕ ਉਹ ਦੁਨੀਆ ਦੇ ਅਨੇਕਾਂ ਮੁਲਕਾਂ ਦਾ ਦੌਰਾ ਕਰਦੇ ਰਹਿੰਦੇ ਨੇ, ਪਰ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਜੋ ਅਨੋਖਾ ਠਹਿਰਾ, ਸਕੂਨ ਅਤੇ ਰੂਹਾਨੀ ਸੰਤੁਸ਼ਟੀ ਮਹਿਸੂਸ ਹੁੰਦੀ ਹੈ ਉਹ ਬੇਮਿਸਾਲ ਹੈ। ਡਾਕਟਰ ਸਰਤਾਜ ਨੇ ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਦੀ ਵੀ ਖੂਬ ਸਰਾਹਨਾ ਕਰਦਿਆਂ ਕਿਹਾ ਕਿ ਇੱਥੋਂ ਦੇ ਪੰਜਾਬੀ ਸਾਹਿਤ ਅਤੇ ਸੰਗੀਤ ਦੀ ਡੂੰਘੀ ਸਮਝ ਰੱਖਦੇ ਨੇ ਅਤੇ ਕਲਾ ਪ੍ਰਤੀ ਉਹਨਾਂ ਦਾ ਪਿਆਰ ਕਾਬਲੇ ਤਾਰੀਫ ਹੈ। ਮੈਲਬਨ ਕ੍ਰਿਕਟ ਗਰਾਊਂਡ ਦੇ ਵਿੱਚ ਪੁੱਜੇ ਸਤਿੰਦਰ ਸਰਤਾਜ ਨੇ SBS ਪੰਜਾਬੀ ਦੇ ਨਾਲ ਗੱਲਬਾਤ ਦੌਰਾਨ ਕ੍ਰਿਕਟ ਪ੍ਰਤੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ। ਪੇਸ਼ ਹੈ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਸਤਿ ਮੈਂ ਐਸੇ ਆਦਮੀ ਵੇਖੇ ਜੋ ਆਪਣੀ ਚਾਲ ਚੱਲਦੇ ਨੇ, ਹਨੇਰਾ ਹੈ ਸਵੇਰਾ ਹੈ, ਉਹਨਾਂ ਨੂੰ ਫਰਕ ਨਹੀਂ ਪੈਂਦਾ। ਆਪਣੇ ਅਜਿਹੇ ਅਨੇਕਾਂ ਸ਼ੇਰਾਂ ਨੂੰ ਹਕੀਕੀ ਜ਼ਿੰਦਗੀ ਵਿੱਚ ਜਿਉਣ ਵਾਲੇ ਡਾਕਟਰ ਸਤਿੰਦਰ ਸਰਤਾਜ ਸਾਡੇ ਨਾਲ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਗਤ SBS ਪੰਜਾਬੀ 'ਤੇ ਮੈਲਬਨ ਦੀ ਧਰਤੀ 'ਤੇ।
5: ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ।
4: ਡਾਕਟਰ ਸਾਹਿਬ, ਕਿਵੇਂ ਚੱਲ ਰਿਹਾ ਮੈਲਬਨ ਦਾ ਟੂਰ? ਜੇਕਰ ਓਵਰਆਲ ਆਪਾਂ ਗੱਲ ਕਰੀਏ ਤਾਂ ਪਿਛਲੇ ਸ਼ਹਿਰਾਂ ਦੇ ਵਿੱਚ ਵੀ ਤੁਹਾਡੇ ਸ਼ੋਅਜ਼ ਹੋਏ ਨੇ, ਮੈਲਬਨ ਦੇ ਵਿੱਚ ਆਏ ਹੋ, ਕੀ ਕੁਝ ਮਾਹੌਲ ਨਜ਼ਰ ਆ ਰਿਹਾ?
5: ਅਸੀਂ ਬਸ ਕੱਲ੍ਹ ਰਾਤੀ ਇੱਥੇ ਆਏ ਹਾਂ। ਸਾਰਾ ਸ਼ਹਿਰ ਰਾਤ ਨੂੰ ਜਿਹੜੀ ਰੌਸ਼ਨੀ ਹੈ ਇਹਦੀ, ਉਹ ਮਾਣੀਆਂ ਨੇ, ਉਹ ਵੇਖੀਆਂ ਨੇ, ਉਹਨਾਂ ਨੂੰ ਸਰਾਇਆ, ਕੈਪਚਰ ਕੀਤਾ। ਅਤੇ ਅੱਜ ਦੀ ਇਹ ਪਹਿਲਾ ਸੂਰਜ ਆ ਸਾਡਾ ਇਸ ਸ਼ਹਿਰ ਦਾ, ਐਜ਼ ਯੂਜੁਅਲ ਵੈਰੀ ਸਨੀ ਡੇ। ਐਂਡ ਆਸਟ੍ਰੇਲੀਅਨ ਜਿਹੜਾ ਐਟਮੋਸਫੀਅਰ ਆ, ਇਹ ਜਿਹੜਾ ਕੀ ਕਹਿੰਦੇ ਹੁੰਦੇ ਆ, ਇਹ ਕੰਟੀਨੈਂਟ ਆ, ਸਾਰੀ ਦੁਨੀਆ ਦੀ ਐਡੋਰੇਸ਼ਨ ਹੈ ਇਹਦੇ ਲਈ। ਮੈਂ ਕਦੇ ਕਈ ਵਾਰੀ ਅਮੈਰੀਕਨ ਲੋਕਾਂ ਨੂੰ ਮਿਲਦਾ ਜਿਹੜੇ ਟਰੂਲੀ ਅਮੈਰੀਕਨ ਆ, ਦੇ ਅਡੋਰ ਆਸਟ੍ਰੇਲੀਆ, ਤੁਸੀਂ ਕਿਤੇ ਹੋਰ ਚਲੇ ਜਾਓ। ਸੋ ਇਸ ਕਰਕੇ ਇਸ ਧਰਤੀ ਦੇ ਵਿੱਚ ਕੋਈ ਇੱਕ ਤਾਂ ਇੱਕ ਕਿਹੋ ਜਿਹੀ ਚੀਜ਼ ਹੈਗੀ ਆ, ਇੱਕ ਸਟੇਬਿਲਿਟੀ ਆ, ਇੱਕ ਕੰਟੈਂਟਮੈਂਟ ਆ, ਇੱਕ ਕੁਦਰਤ ਦਾ ਇੱਥੇ ਜਿਹੜਾ ਵਰਤਾਰਾ ਆ ਉਹ ਬੜਾ ਵਸੀਹ ਆ। ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ, ਉਹਦੀਆਂ ਪਿਆਰਿਆਂ ਦੀ ਗੱਲ ਵੱਖਰੀ। ਸੋ ਮੇਰੇ ਖਿਆਲ ਦਾ ਮੋਸਟ ਮੈਨਾਂ ਦਾ ਬਿਗੈਸਟ ਕੋਸਟਲ ਲਾਈਨ ਲੈਂਡ ਹੋਣੀ ਆ ਦੁਨੀਆ ਦੀ, ਜਿਹੜੀ ਇੱਥੇ ਇੱਥੇ ਇੰਨੇ ਸ਼ਹਿਰ ਵਸਦੇ ਆ, ਔਰ ਇੰਨਾ ਅੰਦਰ ਧਰਤੀ ਕਿੰਨੀ ਖਾਲੀ ਪਈ ਆ, ਚਾਹੇ ਜਿੰਨੇ ਅਰਬਾਂ ਲੋਕ ਆਈ ਜਾਣ ਅਤੇ ਵਸੀ ਜਾਣ। ਸੋ ਇਸ ਕਰਕੇ ਯਾਰ, ਦਿਸ ਇਜ਼ ਸਮਥਿੰਗ।
4: ਮੈਂ ਇਸ ਸਵਾਲ ਤੁਹਾਡੇ ਤੋਂ ਕਰਨਾ ਵੀ ਸੀਗਾ ਕਿ ਤੁਸੀਂ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਘੁੰਮੇ ਹੋ, ਪਰ ਜਦੋਂ ਆਸਟ੍ਰੇਲੀਅਨ ਆਡੀਅੰਸ ਦੀ ਗੱਲ ਆਉਂਦੀ ਹੈ ਤਾਂ ਕੀ ਵੱਖਰਾ ਨਜ਼ਰ ਆਉਂਦਾ?
5: ਮੈਨੂੰ ਇਹ ਲੱਗਦਾ, ਮੈਂ ਇੱਕ ਪ੍ਰੋਕਲੇਮੇਸ਼ਨ ਕੀਤੀ ਸੀਗੀ 5 ਸਾਲ ਪਹਿਲਾਂ, ਜਿਹੜੀ ਕਿ ਮੈਂ ਹੁਣ ਪਬਲਿਕ ਇੱਦਾਂ ਤਾਂ ਨਹੀਂ ਕਰ, ਉਹ ਦੋਸਤਾਂ ਹੀ ਸੀਗੀ। ਬਟ ਇਹ ਜਿਹੜੀ ਆਸਟ੍ਰੇਲੀਅਨ ਕੰਟਰੀ ਆ ਜਾਂ ਕੰਟੀਨੈਂਟ ਹੈ ਨਾ, ਮੈਨੂੰ ਲੱਗਦਾ ਕਿ ਮੇਰੀ ਬਿਗੈਸਟ ਆਡੀਅੰਸ ਇਹ ਹੈ ਵੀ ਹੈ, ਹੋਵੇਗੀ ਵੀ। ਉਹਦੀ ਵਜ੍ਹਾ ਕੀ ਆ ਕਿ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਉਦੋਂ ਕਿੱਥੇ ਸਾਡਾ ਡਾਇਸਪੋਰਾ ਆਉਣਾ ਸ਼ੁਰੂ ਹੋਇਆ ਸੀ, ਮਤਲਬ ਕਿਸੇ ਨੇ ਪਲੱਸ ਟੂ ਕਰਕੇ ਆਸਟ੍ਰੇਲੀਆ ਆ ਗਿਆ, ਕੋਈ ਗ੍ਰੈਜੂਏਸ਼ਨ ਕਰਕੇ ਆਸਟ੍ਰੇਲੀਆ ਆ ਗਿਆ। ਇੱਕ ਤਾਂ ਉਹ ਜਿਹੜੀ ਸਿਮਿਲੈਰਿਟੀ ਆਫ ਨੋਸਟੈਲਜੀਆ ਉਹ ਆ, ਦੂਸਰਾ ਅੰਡਰਸਟੈਂਡਿੰਗ ਆਫ ਕਲਚਰ, ਤੀਸਰਾ ਜਿਹੜੀ ਕੀ ਕਹਿੰਦੇ ਹੁੰਦੇ ਆ ਆਪਣਿਆਂ ਖਹਿਆਂ ਪਿੰਡਾਂ ਦੇ ਨਾਲ ਦਰਵਾਜ਼ਿਆਂ ਨਾਲ ਜਿਹੜੀ ਸਾਂਝ ਯਾਦ ਆ ਉਹ ਬਰਕਰਾਰ ਹੈ, ਚੌਥੀ ਜਿਹੜੀ ਸਭ ਤੋਂ ਪ੍ਰੋਫਾਉਂਡ ਚੀਜ਼ ਹੈ ਕਿ ਉਹਨਾਂ ਦਾ ਪੰਜਾਬੀ ਜ਼ੁਬਾਨ ਉਹਨਾਂ ਨੂੰ ਸਮਝਾਉਣੀ ਨਹੀਂ ਪੈਂਦੀ, ਪਹਿਲੀ ਗੱਲ ਹੈ। ਫਸਟ ਤੁਸੀਂ ਬ੍ਰਿਟਨ ਜਾਓ, ਯੂ ਹੈਵ ਟੂ ਪੁੱਟ ਇਟ ਟ੍ਰਾਂਸਲੇਸ਼ਨ ਬਿਹਾਈਂਡ ਦਾ ਸਕਰੀਨ ਕਿ ਅੱਛਾ ਯਾਰ ਮੈਂ ਇਹ ਕਹਿ ਰਿਹਾ ਕਿ ਤੁਹਾਡਾ ਮੈਟਾਫੋਰ ਡੀਕੋਡ ਹੋ ਜਾਏ, ਤੁਹਾਡਾ ਸਿੰਬਲਿਜ਼ਮ ਡੀਕੋਡ ਹੋ ਜਾਏ, ਸਪਸ਼ਟ ਹੋ ਜਾਏ। ਇੱਥੇ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤਕਰੀਬਨ ਲੋਕ ਥੋੜ੍ਹੇ ਜਿਹੇ ਐਜੂਕੇਸ਼ਨ ਬੈਕਗਰਾਉਂਡ ਤੋਂ ਆ, ਇਸ ਕਰਕੇ ਲਿਟਰੇਚਰ ਦੀ ਸਮਝ ਬੜੀ ਆ। ਸੋ ਮੈਨੂੰ ਲੱਗਦਾ ਕਿ ਇਸ ਕਰਕੇ ਇੱਥੇ ਪੋਸੀਬਿਲਿਟੀਜ਼ ਬਹੁਤ ਨੇ
4: ਜੀ। ਮੈਂ ਇੱਕ ਲਾਸਟ ਸਵਾਲ ਲੈਣਾ ਕਿ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਐਸੇ ਆਦਮੀ ਵੇਖੇ ਜੋ ਆਪਣੀ ਚਾਲ ਚੱਲਦੇ ਨੇ, ਜੈਨਜ਼ੀ ਦੇ ਦੌਰ ਦੇ ਵਿੱਚ ਦੁਨੀਆ ਤੋਂ ਹਟ ਕੇ ਚੱਲਣਾ ਚੈਲੰਜਫੁੱਲ ਹੈ ਜਾਂ ਸਕੂਨ ਦਿੰਦਾ ਹੈ, ਕੀ ਕਹਿੰਦੇ?
5: ਨਹੀਂ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਹਟ ਕੇ ਨਹੀਂ ਚੱਲਿਆ, ਮੈਂ ਸਿਗਾ ਇਹੋ ਜਿਹਾ। ਹਟ ਕੇ ਚੱਲਣਾ ਹੁੰਦਾ ਕਿ ਤੁਸੀਂ ਬਹੁਤ ਕੋਈ ਸੈਪਰੇਟ ਇਨੀਸ਼ੀਏਟਿਵ ਕੀਤਾ ਕਿ ਅੱਛਾ ਨਹੀਂ ਮੈਂ ਇੱਦਾਂ ਕਰਦਾ, ਬਸ ਮੈਂ ਇਹੋ ਜਿਹਾ ਸੀ, ਇਹੋ ਜਿਹਾ ਰਹਿ ਗਿਆ। ਇਹਨੂੰ ਚਾਹੇ ਕੁਦਰਤ ਕਹਿ ਲਓ, ਚਾਹੇ ਤੁਸੀਂ ਮੈਨੂੰ ਸਿਰਾ ਦੇਣਾ ਦੇ ਲਓ, ਵੈਸੇ ਦੇਣ ਵਾਲਾ ਹੈ ਨਹੀਂ ਗਾ। ਸੋ ਇਸ ਕਰਕੇ ਮੈਂ ਡਿਸਟੋਰਡ ਨਹੀਂ ਹੋਇਆ, ਜੋ ਦਿਲ ਕਰਦਾ ਸੀ ਕਰ ਹੀ ਗਿਆ, ਜਿੱਦਾਂ ਚੰਗਾ ਲੱਗਦਾ ਹੁਣ ਵੀ ਉਹੀ ਕਰਦਾ। ਮੇਰੇ ਕੋਈ ਖਾਬ ਨਹੀਂ ਆ ਕਿੱਥੇ ਪਹੁੰਚਣਾ ਨਹੀਂ ਆ, ਮੇਰੀ ਕੋਈ ਦੌੜ ਨਹੀਂ ਆ, ਜੋ ਦਿਲ ਕਰਦਾ ਲਿਖਦਾ, ਜੋ ਦਿਲ ਕਰਦਾ ਰਿਲੀਜ਼ ਕਰਦਾ। ਸੋ ਜਿਹੜੀ ਇਹ ਇੱਕ ਇਹ ਸੈਟਿਸਫੈਕਸ਼ਨ ਆ ਨਾ, ਦਿਸ ਇਜ਼ ਰੀਅਲ ਸਕਸੈਸ। ਬਾਕੀ ਜੇ ਤੁਸੀਂ ਕੀ ਕਹਿੰਦੇ ਹੁੰਦੇ ਆ ਕਿ ਆਹ ਜ਼ਰੂਰਤਾਂ ਤਾਂ ਛੱਡੋ, ਹੋ ਗਏ ਸੁਪਨੇ ਵੀ ਪੂਰੇ, ਤਾਂ ਵੀ ਆਖਦੇ ਰਹਿੰਦੇ ਨੇ ਕਿ ਲੇਖ ਹੀ ਖਰਾਬ ਨੇ। ਕੁਛ ਬੰਦਿਆਂ ਨੂੰ ਹਾਲੇ ਤੂੰ ਤਾਂ ਮਿਲਿਆ ਹੀ ਨਹੀਂ, ਜਿਹੜੇ ਮਿਲੇ ਨੇ ਵਿਚਾਰੇ ਬਸ ਕਾਮਯਾਬ ਨੇ।
4: ਅੱਛਾ ਡਾਕਟਰ ਸਾਹਿਬ, ਕਿਉਂਕਿ ਆਪਾਂ MCG ਦੇ ਵਿੱਚ ਖੜੇ ਹਾਂ ਔਰ ਜਿੱਥੋਂ ਤੱਕ ਕ੍ਰਿਕਟ ਦੀ ਗੱਲ ਹੈ, ਤੁਸੀਂ ਵੀ ਕ੍ਰਿਕਟ ਖੇਡਦੇ ਰਹੇ ਹੋ ਜਾਂ ਖੇਡਣਾ ਪਸੰਦ ਕਰਦੇ ਹੋ?
5: ਐਂਡ ਕ੍ਰਿਕਟ ਪਰਟੀਕੁਲਰਲੀ, ਆਈ ਹੈਵ ਮੈਨੀ ਡੀਅਰ ਫਰੈਂਡਸ ਇਨ ਕ੍ਰਿਕਟ ਟੀਮ ਫਰੋਮ ਯੂ ਨੋ ਹਰਭਜਨ ਸਿੰਘ, ਯੁਵਰਾਜ ਸਿੰਘ, ਮਹਿੰਦਰ ਸਿੰਘ ਧੋਨੀ, ਵਿਰਾਟ ਐਂਡ ਆਲ। ਸੋ ਆਈ ਹੈਵ ਅ ਗ੍ਰੇਟ ਕਨੈਕਸ਼ਨ ਵਿਦ ਦਿਸ ਪਰਟੀਕੁਲਰ ਸੋਰਟ ਆਫ ਗੇਮ, ਦੋ ਆਈ ਨੈਵਰ ਹੈਵ ਪਲੇਡ ਅਨਫੋਰਚੁਨੇਟਲੀ। But yes, so I know what it means to our country, what it means to any country who won the World Cup.
4: Last, Australian audience, Australian ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਾਂਦੇ ਪੰਜਾਬੀ?
5: ਮੈਂ ਇਹੀ ਕਹਿਣਾ ਚਾਹੁੰਦਾ ਕਿ ਹੱਸਦੇ ਵਸਦੇ ਰਹੋ ਅਤੇ ਭਵਿੱਖ ਤੁਹਾਡਾ ਹੈ, ਜਿੱਦਾਂ ਕਹਿੰਦੇ ਹੁੰਦੇ ਆ ਕਿ ਫਿਊਚਰ ਇਜ਼ ਯੂਅਰਸ। ਇਹ ਕੰਟਰੀ ਆ ਜਿਹਦੇ ਫਲਰਿਸ਼ ਹੋਣ ਦੇ ਬਹੁਤ ਚਾਂਸਿਸ ਨੇ। ਇੱਕ ਤਾਂ ਤੁਸੀਂ ਇਸ ਦੁਨੀਆ ਤੋਂ ਬੜੀ ਦੂਰ ਬੈਠੇ ਆ, ਇਸ ਕਰਕੇ ਤੁਹਾਡੇ ਨਜ਼ਾਰੇ, ਔਰ ਦੂਸਰਾ ਜੋ ਤੁਸੀਂ ਏਅਰਪੋਰਟ 'ਤੇ ਜਾਂਦੇ ਤਾਂ ਤੁਹਾਡੀ ਜਿਹੜੀ ਸਕਿਉਰਟੀ ਬਹੁਤ ਟਾਈਟ ਆ, ਤੁਸੀਂ ਕੋਈ ਮਾੜੀ ਚੀਜ਼ ਆਉਣ ਨਹੀਂ ਦਿੰਦੇ, ਐਂਟਰ ਕਰਨ ਨਹੀਂ ਦਿੰਦੇ। ਸੋ ਇਸ ਕਰਕੇ ਤੰਦਰੁਸਤ ਰਹਿਣ ਦੀਆਂ ਵੀ ਜ਼ਿਆਦਾ ਆ ਪੋਸੀਬਿਲਿਟੀਜ਼। ਸੋ ਇੱਦਾਂ ਹੀ ਤੁਹਾਡੇ ਕਾਰੋਬਾਰ ਚੱਲਦੇ ਰਹਿਣ, ਚੜ੍ਹਦੀ ਕਲਾ 'ਚ ਰਹੋ, ਪੰਜਾਬ ਆਉਂਦੇ ਜਾਂਦੇ ਰਹੋ, ਅਸੀਂ ਆਉਂਦੇ ਰਹੀਏ, ਮਹਿਫਲਾਂ ਲਾਉਂਦੇ ਰਹੀਏ।
4: ਤਾਂ ਦੋਸਤੋ ਪੰਜਾਬੀ ਗਾਇਕ ਸਤਿੰਦਰ ਸਰਤਾਜ ਹੁਣਾਂ ਦੇ ਨਾਲ ਸਾਡੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਆਪਣੀ ਫੀਡਬੈਕ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਾਡਾ ਫੋਨ ਨੰਬਰ ਹੈ 0439-799-767। ਅਜਿਹੀਆਂ ਹੋਰਨਾਂ ਦਿਲਚਸਪ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
6: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।

ਜੀ ਦੋਸਤੋ ਇਹ ਬਹੁਤ ਹੀ ਖੂਬਸੂਰਤ ਗੀਤ ਹੈ ਅਤੇ ਸਿੱਧ ਕਰਦਾ ਕਿ ਜਿਹੜਾ ਮਿਊਜ਼ਿਕ ਅਤੇ ਜਿਹੜੀ ਸਿੰਗਿੰਗ ਹੈਗੀ ਹੈ ਕਿਸੇ ਭਾਸ਼ਾ ਦੀ ਮੁਹਤਾਜ ਨਹੀਂ ਹੁੰਦੀ। ਇਹ ਫਰੈਂਚ ਭਾਸ਼ਾ ਦੇ ਵਿੱਚ ਗਾਈ ਹੋਈ ਹੈ ਜੁਗਨੀ, ਨਾਲ ਨਾਲ ਪੰਜਾਬੀ 'ਚ ਪੇਸ਼ ਕਰ ਰਹੇ ਨੇ ਡਾਕਟਰ

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favourite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
2: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋ ਡੇਟਲਾਈਨ ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ ਦੇਖੋ ਹਰ ਮੰਗਲਵਾਰ ਰਾਤ 9:30 ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼ ਸਿਹਤ ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ sbs.com.au/australiaexplained ਉੱਤੇ ਜਾਓ
3: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ
4: Learn to speak English. Find videos, podcasts and advice to help you settle into daily life in Australia. Speak everyday Aussie with SBS Learn English.
2: ਦੋਸਤੋ ਤੁਸੀਂ ਆਨੰਦ ਮਾਣ ਰਹੇ ਹੋ ਜੀ ਐਸ ਬੀ ਐਸ ਦੇ ਪੰਜਾਬੀ ਪ੍ਰੋਗਰਾਮ ਦਾ ਜਿਹੜਾ ਕਿ ਹਰ ਰੋਜ਼ ਦੋ ਵਾਰ ਪੇਸ਼ ਹੁੰਦਾ ਹੈ 4-5 ਲਾਈਵ ਪੇਸ਼ ਹੁੰਦਾ ਅਤੇ ਇਸ ਦਾ ਜਿਹੜਾ ਰਿਕਾਰਡਿੰਗ ਹੈਗੀ ਹੈ ਰਾਤੀ 9-10 ਤੁਸੀਂ ਐਸ ਬੀ ਐਸ 2 ਦੇ ਉੱਤੇ ਵੀ ਸੁਣ ਸਕਦੇ ਹੈਗੇ ਹੋ ਸਾਡੇ ਨਾਲ ਸੰਪਰਕ ਕਰਨ ਵਾਸਤੇ ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ ਸਾਡਾ ਫੇਸਬੁੱਕ ਪੇਜ ਹੈ ਐਸ ਬੀ ਐਸ ਪੰਜਾਬੀ ਉਸ 'ਤੇ ਜਾ ਕੇ ਕਦੀ ਵੀ ਸੁਨੇਹਾ ਛੱਡ ਸਕਦੇ ਹੋ ਇਸੇ ਤਰ੍ਹਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਐਸ ਬੀ ਐਸ ਪੰਜਾਬੀ ਉੱਥੇ ਜਾ ਕੇ ਵੀ ਛੱਡੀਆਂ ਪੋਸਟਾਂ ਹੈਗੀਆਂ ਲਾਈਕ ਕਰਦੇ ਰਿਹਾ ਕਰੋ ਅਤੇ ਦੂਜਿਆਂ ਨਾਲ ਵੀ ਸ਼ੇਅਰ ਕਰਦੇ ਰਿਹਾ ਕਰੋ ਦੋਸਤੋ ਹੁਣੇ ਹੁਣੇ ਇੱਕ ਬੜਾ ਹੀ ਸੋਹਣਾ ਮੈਸੇਜ ਮਿਲਿਆ ਜੀ ਸੁਨੇਹਾ ਆਇਆ ਐਸ ਐਮ ਐਸ ਆਇਆ ਹਰਮਨਪ੍ਰੀਤ ਸਿੰਘ ਜੀ ਦਾ ਸਿਡਨੀ ਤੋਂ ਕਹਿੰਦੇ ਕਿ ਮੈਂ ਹਮੇਸ਼ਾ ਪ੍ਰੋਗਰਾਮ ਸੁਣਦਾ ਹੁੰਦਾ ਪਰ ਨਾਲ ਨਾਲ ਉਹਨਾਂ ਨੂੰ ਕਦੀ ਡਰਾਈਵਿੰਗ ਵਗੈਰਾ ਵੀ ਕਰਨੀ ਪੈਂਦੀ ਹੈ ਇਸ ਕਰਕੇ ਉਹ ਸੁਨੇਹਾ ਨਹੀਂ ਕਰ ਸਕਦੇ ਅਤੇ ਉਹਨਾਂ ਨੇ ਦੱਸਿਆ ਪ੍ਰੋਗਰਾਮ ਬਹੁਤ ਚੰਗਾ ਲੱਗ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਮੇਂ ਵਿੱਚੋਂ ਸਮਾਂ ਕੱਢ ਕੇ ਪਰ ਮੈਂ ਕਹਾਂਗਾ ਕਿ ਡਰਾਈਵਿੰਗ ਕਰਦੇ ਹੋਏ ਕਦੀ ਤੁਸੀਂ ਜ਼ਰੂਰ ਫੋਨ ਤੋਂ ਦੂਰ ਰਹਿਣਾ ਅਤੇ ਕਦੇ ਕੋਈ ਬ੍ਰੇਕ ਵਗੈਰਾ ਕਰੋ ਤਾਂ ਹੀ ਸੁਨੇਹਾ ਭੇਜਿਆ ਕਰੋ ਅਤੇ ਅੱਛਾ ਲੱਗਿਆ ਸੁਣ ਕੇ ਜੀ ਤੁਹਾਨੂੰ ਪਸੰਦ ਪ੍ਰੋਗਰਾਮ ਪਸੰਦ ਆ ਰਿਹਾ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਲਾਈਕ ਕਰਦੇ ਰਹੋ ਕੋਈ ਫੀਡਬੈਕ ਹੋਵੇ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਅਤੇ ਤੁਸੀਂ ਜਿਹੜੇ ਗੀਤ ਦੀ ਫਰਮਾਇਸ਼ ਕੀਤੀ ਹੈ ਮੈਂ ਸਰਚ ਮਾਰੀ ਹੈ ਸਾਡੇ ਹਜੇ ਡੇਟਾਬੇਸ ਵਿੱਚ ਨਹੀਂ ਹੈਗਾ ਪਰ ਮੈਂ ਵਾਅਦਾ ਕਰਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਉਹ ਗੀਤ ਜ਼ਰੂਰ ਸੁਣਾਵਾਂਗੇ ਅਤੇ ਜੇ ਤੁਸੀਂ ਇੱਦਾਂ ਦੇ ਕੋਈ ਹੋਰ ਗੀਤ ਸੁਣਨੇ ਚਾਹੁੰਦੇ ਹੈਗੇ ਹੋ ਸਾਨੂੰ ਤੁਸੀਂ ਈਮੇਲ ਕਰ ਦਿਓ punjabi.program@sbs.com.au ਅਤੇ ਅਸੀਂ ਤੁਹਾਡੇ ਸਾਰੇ ਗੀਤਾਂ ਦੀ ਜਿਹੜੀ ਹੈਗੀ ਹੈ ਸੀਰੀਜ਼ ਉਹ ਵਾਰੀ ਵਾਰੀ ਕਰਕੇ ਜ਼ਰੂਰ ਸੁਣਾਵਾਂਗੇ ਧੰਨਵਾਦ ਹੈ ਹਰਮਨਪ੍ਰੀਤ ਸਿੰਘ ਜੀ ਇੱਕ ਵਾਰ ਫਿਰ ਤੋਂ ਸੁਨੇਹਾ ਭੇਜਣ ਵਾਸਤੇ ਅਤੇ ਦੋਸਤੋ ਹੁਣ ਤੁਹਾਨੂੰ ਮਿਲਾਉਂਦੇ ਹਾਂ ਜੀ ਨਰੈਣ ਕੌਰ ਹੋਰਾਂ ਜੀ ਦੇ ਨਾਲ ਜਿਨ੍ਹਾਂ ਨੇ ਡੋਮੈਸਟਿਕ ਵਾਇਲੈਂਸ ਚੱਲਦੇ ਹੋਏ ਵੀ ਬਹਾਦਰੀ ਦੇ ਨਾਲ ਉਹਦਾ ਟਾਕਰਾ ਕੀਤਾ ਅਤੇ ਹੁਣ ਉਹ ਉਸ ਦੇ ਵਿੱਚੋਂ ਬਾਹਰ ਨਿਕਲ ਕੇ ਦੂਜਿਆਂ ਵਾਸਤੇ ਹੈਲਪ ਬਣ ਰਹੇ ਆ ਦੂਜਿਆਂ ਦਾ ਸਹਾਰਾ ਬਣ ਰਹੇ ਹੈਗੇ ਆ ਇਸ ਗੱਲਬਾਤ ਦਾ ਪਹਿਲਾ ਭਾਗ ਤੁਹਾਨੂੰ ਅਸੀਂ ਟਿਊਜ਼ਡੇ ਵਾਲੇ ਮੰਗਲਵਾਰ ਵਾਲੇ ਪ੍ਰੋਗਰਾਮ ਵਿੱਚ ਸੁਣਾ ਚੁੱਕੇ ਹੈਗੇ ਹਾਂ ਲਓ ਪੇਸ਼ ਆ ਜੀ ਇਸ ਦਾ ਦੂਜਾ ਭਾਗ ਅਤੇ ਜੇ ਸਮਾਂ ਮਿਲਿਆ ਤਾਂ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਗੀਤ ਸੁਣਾਵਾਂਗੇ ਜੀ
5: ਬਹੁਤ ਸਾਰੇ ਲੋਕ ਸਿਰਫ ਇਸ ਕਰਕੇ ਇੱਕ ਰਿਲੇਸ਼ਨਸ਼ਿਪ ਵਿੱਚ ਰਹੀ ਜਾਂਦੇ ਕਿ ਉਹਨਾਂ ਕੋਲ ਬੱਚਾ ਹੈ ਯੂ ਸਟੈਪਡ ਆਊਟ ਐਂਡ ਯੂ ਮੇਡ ਅ ਲਾਈਫ ਫੋਰ ਯੋਰ ਓਨ ਵਿਦ ਯੋਰ ਡਾਟਰ ਛੋਟੇ ਬੱਚੇ ਦੇ ਨਾਲ ਤੁਸੀਂ ਮੁੜ ਤੋਂ ਸ਼ੁਰੂਆਤ ਕੀਤੀ ਜੋ ਬਹੁਤ ਲੋਕਾਂ ਲਈ ਔਖਾ ਹੁੰਦਾ ਇੱਕ ਤਾਂ ਆਪਣੀ ਹਿੰਮਤ ਦੀ ਕਹਾਣੀ ਦੱਸੋ ਅਤੇ ਅਜਿਹੇ ਲੋਕ ਜੋ ਕਿ ਇੱਦਾਂ ਦੇ ਰਿਸ਼ਤਿਆਂ 'ਚ ਰਹੀ ਜਾਂਦੇ ਆਪਣੇ ਬੱਚੇ ਜਾਂ ਬੱਚਿਆਂ ਕਰਕੇ ਉਹਨਾਂ ਲਈ ਜੇ ਤੁਸੀਂ ਕੁਛ
6: ਮੈਂ ਵੀ ਉਵੇਂ ਸੀ ਟੂ ਬੀ ਓਨੈਸਟ ਮੈਂ 6 ਆਈ ਟੋਲਰੇਟਡ 6 ਅਬਿਊਸ ਬਿਕੋਜ਼ ਮੇਰੀ ਡਾਟਰ ਖਾਤਰ ਮੈਂ ਕਿਹਾ ਨੀਂਦ ਨਿਕਲਣਾ ਬਿਕੋਜ਼ ਸੇਮ ਥਿੰਗ ਲਾਈਕ ਐਵਰੀਬੋਡੀ ਥਿੰਗ ਬੱਚਿਆਂ ਵਾਸਤੇ ਇਜ਼ ਬੈਟਰ ਪਰ ਮੇਰੀ ਕੁੜੀ ਦਾ ਬਿਹੇਵੀਅਰ ਚੇਂਜ ਹੋਣ ਲੱਗ ਗਿਆ ਬਿਕੋਜ਼ ਆਫ ਦ ਇਨਵਾਇਰਮੈਂਟ ਸ਼ੀ ਇਜ਼ ਸੀਇੰਗ ਉੱਥੋਂ ਫਿਰ ਮੈਨੂੰ ਮਹਿਸੂਸ ਹੋਈ ਕਿ ਇਹ ਇਨਵਾਇਰਮੈਂਟ ਸਹੀ ਨਹੀਂ ਗੀ ਮੇਰੇ ਡਾਟਰ ਵਾਸਤੇ ਜਵਾਕਾਂ ਵਾਸਤੇ ਸਭ ਤੋਂ ਇੰਪੋਰਟੈਂਟ ਕਿ ਇਨਵਾਇਰਮੈਂਟ ਦੇ ਆਰ ਗਰੋਇੰਗ ਇਨ ਉਹ ਹੀ ਉਹਨਾਂ ਨੂੰ ਸ਼ੇਪ ਕਰਦਾ ਉਹਨਾਂ ਦੀ ਲਾਈਫ ਅਤੇ ਅਸੀਂ ਐਸ ਅ ਪੇਰੈਂਟ ਇਹ ਗਲਤ ਸਮਝਦੇ ਹਾਂ ਕਿ ਕੋਈ ਨਹੀਂ, ਅਸੀਂ ਨਹੀਂ ਕੁਛ ਲੜਦੇ ਝਗੜਦੇ ਕੁੱਟ ਖਾਂਦੇ ਹਾਂ, ਅਸੀਂ ਇੱਥੇ ਹੀ ਰਹੀ ਜਾਏ ਬਿਕੋਜ਼ ਆਫ ਜੋਕ, ਇਟਸ ਰੋਂਗ। ਦੈਟ ਇਜ਼ ਵਾਈ ਨਾਓ ਯੂ ਸੀ ਇਨ ਮੈਲਬਰਨ ਆਸਟ੍ਰੇਲੀਆ ਇੰਨੇ ਜ਼ਿਆਦਾ ਯੂਥ ਕ੍ਰਾਈਮਸ ਹੁੰਦੇ ਆ। ਯੂਥ ਕ੍ਰਾਈਮਸ ਹੋਣ ਲਈ ਇਹਨਾਂ ਦਾ ਇਮੋਸ਼ਨਲ ਆਊਟਰੇਂਜ ਔਰ ਵਟ ਐਵਰ ਦ ਕ੍ਰਾਈਮਸ ਇਜ਼ ਹੈਪਨਿੰਗ, ਇਹ ਸ਼ੁਰੂ ਹੁੰਦਾ ਕਿੱਥੋਂ ਆ? ਦੇਖ ਕੇ ਹੀ ਸ਼ੁਰੂ ਹੁੰਦਾ ਨਾ ਘਰ 'ਚੋਂ। ਸੋ ਜਦੋਂ ਮੈਂ ਦੇਖਿਆ ਮੇਰੀ ਕੁੜੀ ਦਾ ਬਿਹੇਵੀਅਰ ਚੇਂਜ ਹੋਣ ਲੱਗ ਗਿਆ, ਸ਼ੀ ਵਾਸ ਅ ਵੈਰੀ ਬਬਲੀ ਪਰਸਨ ਐਂਡ ਸ਼ੀ ਸਟਾਰਟਡ ਬਿਕਮਿੰਗ ਵੈਰੀ ਯੂ ਨੋ ਕੁਆਇਟ, ਅਤੇ ਕਿਤੋਂ ਇਹ ਦੇਖਦੀ ਹੁੰਦੀ ਸੀ ਆ ਕੀ ਹੁੰਦਾ ਵਾ, ਉਹ ਹਮੇਸ਼ਾ ਸੋਚੀ ਕਿ ਸਾਡੀ ਗਲਤੀ ਆ, ਮੇਰੀ ਗਲਤੀ ਆ, ਇਹ ਮੈਂ ਕੁਛ ਕੀਤਾ ਹੋਊਗਾ ਤਾਂ ਮੇਰੇ ਮਾਂ ਪਿਓ ਲੜਦੇ ਆ। ਫਿਰ ਉੱਥੋਂ ਮੈਂ ਆਪਦੇ ਆਪ ਨੂੰ ਪੁੱਛਿਆ ਇਹ ਕਿਹੜੀ ਮੇਰੀ ਲਾਈਫ ਆ, ਮੈਂ ਕਿੰਨਾ ਕੁ ਸਾਲ ਐਵੇਂ ਜੀਣਾ ਵਾ, ਐਮ ਆਈ ਏਬਲ ਟੂ ਲੀਵ ਦਿਸ ਲਾਈਫ ਫੋਰ ਦ ਨੈਕਸਟ 30, 40, 50 ਈਅਰਸ? ਫਸਟ ਕੁਐਸਚਨ, ਦ ਆਨਸਰ ਵਾਸ ਨੋ। ਦੂਸਰਾ ਕੁਐਸਚਨ, ਮੈਂ ਮੇਰੀ ਕੁੜੀ ਨੂੰ ਸਿਖਾਉਣਾ ਕੀ ਆ, ਕੀ ਦਿਖਾਉਣਾ ਵਾ ਕਿ ਰਿਲੇਸ਼ਨਸ਼ਿਪ ਹੁੰਦੀ ਕੀ ਆ? ਦ ਆਨਸਰ ਵਾਸ ਨੋ। ਕਿਦੋਂ ਦੋਨੇ ਆਨਸਰ ਨੋ ਨਿਕਲੇ, ਦੈਟਸ ਵੈਨ ਆਈ ਟੁੱਕ ਦ ਸਟੈਪ। ਸੋ ਫੋਰ ਦੋਸ ਪੇਰੈਂਟਸ ਆਊਟ ਦੈ ਐਂਡ ਦ ਵੂਮਨਸ ਆਊਟ ਦੈ, ਇਹ ਕੁਐਸਚਨ ਤੁਸੀਂ ਖੁਦ ਨੂੰ ਪੁੱਛੋ।
5: ਬਿਲਕੁਲ। ਅਤੇ ਜਦੋਂ ਤੁਸੀਂ ਘਰੋਂ ਬਾਹਰ ਆਏ, ਕਿਸ ਤਰ੍ਹਾਂ ਦੀ ਹੈਲਪ ਅਵੇਲੇਬਲ ਸੀ? ਹੁਣ ਤੁਸੀਂ ਲੋਕਾਂ ਨੂੰ ਵੀ ਸਿਖਾ ਰਹੇ ਹੋ, ਕਾਫੀ ਗਰੋਥ ਹੋਇਆ ਨਾ ਸਿਰਫ ਪਰਸਨਲ ਲੈਵਲ ਤੇ, ਇਮੋਸ਼ਨਲ ਲੈਵਲ ਤੇ, ਫਾਈਨੈਂਸ਼ੀਅਲ ਲੈਵਲ ਤੇ, ਫੈਮਿਲੀ ਲੈਵਲ ਤੇ, ਤੇ ਇੰਨੇ ਸਾਰਾ ਚੇਂਜ ਹੋਣ ਤੋਂ ਬਾਅਦ ਤਾਂ ਸਕਸੈਸ ਲੱਗਦਾ, ਪਰ ਜਦੋਂ ਚੇਂਜਸ ਹੋ ਰਹੇ ਹੁੰਦੇ ਸ਼ਾਇਦ ਬਹੁਤ ਔਖਾ ਹੁੰਦਾ ਹੋਏਗਾ, ਉਸ ਸਫਰ ਬਾਰੇ ਦੱਸੋ।
6: ਡੈਫੀਨੇਟਲੀ ਇਟ ਵਾਜ਼ਨ ਈਜ਼ੀ ਸੀ। ਰੱਬ ਉਹਨੂੰ ਹੀ ਚੂਜ਼ ਕਰਦਾ ਜਿਹਨੂੰ ਰੱਬ ਨੂੰ ਪਤਾ ਕਿ ਇਹਨੂੰ ਇਹਦੇ ਵਿੱਚ ਹਿੰਮਤ ਹੈਗੀ ਆ, ਇਹ ਕਰ ਸਕਦਾ ਵਾ ਜਾਂ ਕਰ ਸਕਦੀ ਆ। ਮੈਂ ਆਪਦੇ ਆਪ ਨੂੰ ਘਰੋਂ ਤੋਂ ਮੈਂ ਕੱਢ ਲਿਆ ਸੀ from the relationship, but emotionally I was still attached to my past. ਫਿਰ ਮੇਰੀ ਡਾਟਰ ਨੇ ਕਦੋਂ ਇਹ ਕੁਐਸਚਨ ਪੁੱਛਿਆ ਅਤੇ ਕਦੋਂ ਮੈਂ ਰਿਫਲੈਕਟ ਕੀਤਾ ਕਿ ਇਹ ਵੀ ਹੁਣ ਔਖੀ ਹੋਣ ਲੱਗ ਗਈ ਆ। ਰਾਈਟ, ਇਮੇਜਿਨ ਇਫ ਯੂ ਆਰ ਔਨ ਦ ਬੈਡ ਫੋਰ ਅ ਮੰਥ ਔਰ ਟੂ ਐਂਡ ਯੂ ਆਰ ਨੋਟ ਹੈਪੀ, ਦੈਟਸ ਵੈਨ ਆਈ ਟੋਲਡ ਮਾਈ ਸੈਲਫ ਕਿ ਨਹੀਂ, ਓ ਵੇ ਆਈ ਐਮ ਟੂਡੇ ਇਜ਼ ਨੋਟ ਵੇ ਆਈ ਵਾਂਟ ਟੂ ਬੀ ਇਨ ਲਾਈਫ, ਆਈ ਕੈਨ ਟੈਪ ਇਨ ਟੂ ਮਾਈ ਪਾਵਰ, ਮੈਂ ਨਿਕਲ ਸਕਦੀ ਹਾਂ ਇੱਥੋਂ, ਕਿਹੜਾ ਮੇਰੇ ਅੰਦਰ ਆ, ਮੈਂ ਉਹਨੂੰ ਟੈਪ ਕਰ ਸਕਦੀ ਹਾਂ, ਮੈਂ ਨਿਕਲ ਸਕਦੀ ਹਾਂ ਇੱਥੋਂ, ਹੁਣ ਮੈਂ ਨਿਕਲਾਂ ਕਿਵੇਂ? ਸੋ ਪਹਿਲਾਂ ਤਾਂ ਸੈਲਫ ਅਵੇਅਰਨੈਸ ਹੁੰਦਾ ਵਾ ਕਿ ਤੂੰ ਕਿੱਥੇ ਆ, ਇਹ ਜ਼ਿੰਦਗੀ ਤੂੰ ਲੈਣੀ ਆ। ਆਈ ਲੈਫਟ ਮਾਈ ਮੈਰਿਜ, ਆਈ ਵਾਸ ਡਾਇਵੋਰਸ, ਬਟ ਆਈ ਵਾਸ ਸਟਿਲ ਇਨ ਦ ਸੇਮ, ਆਈ ਵਾਸ ਸਟਿਲ ਗੋਇੰਗ ਥਰੂ ਦ ਸੇਮ ਇੰਸੀਡੈਂਟਸ, ਬਟ ਆਈ ਵਾਸ ਅਲਾਊਇੰਗ ਦ ਸਿਚੁਏਸ਼ਨ ਟੂ ਟੇਕ ਕੰਟਰੋਲ ਆਫ ਮੀ। ਸਿਰਫ ਆਪਣੀ ਡਿਸੀਜ਼ਨ ਹੀ ਆਪਣੀ ਕੰਟਰੋਲ ਦੇ ਵਿੱਚ ਆ, ਨੋਟ ਦ ਸਿਚੁਏਸ਼ਨ, ਵੀ ਆਰ ਹੂ ਆਵਰ ਡਿਸੀਜ਼ਨ ਇਜ਼। ਫਿਰ ਉੱਥੋਂ ਮੈਂ ਡਿਸੀਜ਼ਨ ਲਿਆ ਕਿ ਮੈਂ ਸਿੱਖਣੀ ਹੈਲਪ, ਕਿ ਮੈਂ ਲਾਈਫ ਕੋਚਿੰਗ ਦੀ ਕੋਰਸ ਤਾਂ ਮੈਂ ਲੈ ਲਈ ਪਰ ਮੇਰੇ ਕੋਲ ਪੜ੍ਹੀ ਨਹੀਂ ਗਈ। ਵਾਈ? ਬਿਕੋਜ਼ ਆਫ ਦ ਮਾਈਂਡਸੈਟ ਦੈਟ ਆਈ ਹੈਡ ਬਿਲਟ, ਮੇਰੀ ਮਾਈਂਡਸੈਟ ਵਿਕਟਮ ਮਾਈਂਡਸੈਟ ਬਣ ਗਈ ਸੀ। ਕਿਉਂ ਸਾਡੇ ਨਾਲ ਇਹ ਹੋਇਆ, ਕਿਉਂ ਮੇਰੇ ਨਾਲ ਹੀ ਹੁੰਦਾ ਇਹ, ਕਿਉਂ ਕਿਉਂ ਕਰਦੇ ਰਹਿੰਦੇ ਹਾਂ, ਹਨਾ, ਤੇ ਉਹ ਵਿੱਚ ਇੰਨਾ ਗੁੱਸ ਜਾਂਦੇ ਆ। ਦੈਟ ਇਜ਼ ਵਾਟ ਕਾਲ ਵਿਕਟਮ ਮਾਈਂਡਸੈਟ, ਵੈਨ ਯੂ ਕੈਨ ਨਾਟ ਕਮ ਆਊਟ ਆਫ ਦ ਪ੍ਰੋਬਲਮ, ਸੋਲੂਸ਼ਨ 'ਚ ਆਪਾਂ ਦੇਖਦੇ ਹੀ ਨਹੀਂ। ਤੋ ਇੱਥੇ ਮੈਂ ਫਸ ਗਈ ਸੀ। ਫਿਰ ਮੈਂ ਇੱਕ ਚੈਟ ਗਰੁੱਪ ਦੇ ਵਿੱਚ ਸੀ, ਡੋਮੈਸਟਿਕ ਵਾਇਲੈਂਸ ਦੀ ਚੈਟ ਗਰੁੱਪ 'ਚ, ਸੋ ਆਈ ਸਟਾਰਟਡ ਸੀਕਿੰਗ ਕਿ ਮੈਂ ਕਿੱਥੋਂ ਕੀ ਕੁਛ ਸਿੱਖ ਸਕਦੀ। ਫਿਰ ਉੱਥੇ ਮੈਂ ਦੇਖਿਆ ਇੱਕ ਮਾਈਂਡਸੈਟ, 5 ਡੇਜ਼ ਮਾਈਂਡਸੈਟ ਟ੍ਰੇਨਿੰਗ ਫ੍ਰੀ, ਆਈ ਵੈਨ ਐਂਡ ਅਟੈਂਡਡ ਦੈਟ। ਫਿਰ ਮੇਰੇ ਮਾਈ ਬ੍ਰਦਰ ਕਿਹੜਾ ਮਲੇਸ਼ੀਆ 'ਚ ਸੀ, ਮੈਂ ਉਹਨਾਂ ਗੱਲ ਕੀਤੀ, ਮੈਂ ਕਿਹਾ ਤੂੰ ਆ ਸਕਦਾ? ਫਿਰ ਉਹ ਆਇਆ 2 ਮਹੀਨੇ ਟੂ ਲੁੱਕ ਆਫਟਰ ਮਾਈ ਡਾਟਰ, ਟੂ ਲੁੱਕ ਆਫਟਰ ਲਿਟਲ ਬਿਟ ਦ ਹਾਊਸ ਸਟਾਫ, ਬਿਕੋਜ਼ ਮੈਂ ਤਾਂ ਆਈ ਵਾਸ ਔਨ ਦ ਬੈਡ। ਅਸੀਂ ਇੰਨਾ ਹੋ ਜਾਂਦੇ ਹਾਂ ਨਾ ਤ੍ਰਿਗਟ, ਇਮੋਸ਼ਨਲੀ ਓਵਰਵੈਲਮ, ਕਿ ਸਾਡੇ ਕੋਲੋਂ ਨਿਕਲਦਾ ਹੀ ਨਹੀਂ ਬੈਡ ਤੋਂ, ਉਹੀ ਹੈ ਨਾ ਮੁਸ਼ਕਿਲ ਜ਼ਿਆਦਾ। ਵੈਦਰ ਵੈਵਰ ਯੂ ਆਰ, ਬਟ ਇਟਸ ਮੇਨਲੀ ਇਟਸ ਇਨ ਯੋਰ ਥੋਟਸ, ਯੂ ਆਰ ਸੋ ਮਚ ਇਨ ਟੂ ਯੋਰ ਥੋਟਸ ਦੈਟ ਯੂ ਕੈਨ ਹੈਲਪ ਯੋਰ ਸੈਲਫ। ਸੋ ਮੈਂ ਉੱਥੋਂ ਸੀਖ ਕੀਤਾ, ਮੈਂ ਕਿਹਾ ਨਹੀਂ ਮੈਂ ਇੱਥੇ ਹਾਂ ਪਰ ਮੇਰੀ ਡਾਟਰ ਨੂੰ ਤਾਂ ਖਾਣਾ ਦੇਣਾ ਹੀ ਆ, ਮੇਰਾ ਭਰਾ ਨੇ ਆਇਆ 1-2 ਮਹੀਨੇ ਪਰ ਮੁੜ ਤਾਂ ਜਾਣਾ ਇਹਨੇ, ਮੇਰੀ ਵੀ ਲਾਈਫ ਹੈਗੀ ਆ। ਹੁਣ ਅਸੀਂ ਡਿਪੈਂਡ ਨਹੀਂ ਕਰ ਸਕਦੇ ਲੋਕਾਂ 'ਤੇ, ਸਾਡਾ ਕੰਟਰੋਲ ਸਾਡੇ ਹੱਥ ਦੇ ਵਿੱਚ ਹੀ ਆ, ਸਾਡੀ ਲਾਈਫ ਅਸੀਂ ਕੰਟਰੋਲ ਕਰ ਸਕਦੇ ਹਾਂ। ਹੁਣ ਕਦੋਂ ਇਹ ਮੁੜ ਗਿਆ ਫਿਰ ਕੀ ਹੋਊਗਾ? ਸੋ ਦੈਟਸ ਵੇ ਆਈ ਵਿਸ ਓਕੇ, ਮੈਂ ਉੱਠਾਂ, ਮੈਂ ਕੁਛ ਕਰਾਂ, ਆਈ ਸਟਾਰਟ ਸੀਕਿੰਗ ਹੈਲਪ। ਫਿਰ ਮੈਂ ਮਾਈਂਡਸੈਟ ਟ੍ਰੇਨਿੰਗ ਕਰਕੇ ਫਿਰ ਮੈਂ ਸ਼ਿਫਟ ਕੀਤਾ ਵਾਪਸ, ਬਿਕੋਜ਼ ਆਈ ਸਟਾਰਟ ਰੀਅਲਾਈਜ਼ਿੰਗ ਕਿ ਇਹ ਸਿਚੁਏਸ਼ਨ ਬਾਹਰ ਵਾਲੀ ਸਿਚੁਏਸ਼ਨ ਆ, ਰਾਈਟ, ਇਟਸ ਐਨ ਐਕਸਟਰਨਲ ਸਿਚੁਏਸ਼ਨ, ਇਟਸ ਪਾਸ, ਹੁਣ ਵਟ ਇਜ਼ ਹੈਪਨਿੰਗ ਐਟ ਦਿਸ ਮੂਮੈਂਟ, ਵਟ ਇਜ਼ ਇਨ ਮਾਈ ਕੰਟਰੋਲ ਐਂਡ ਵਟ ਇਜ਼ ਨੋਟ ਇਨ ਮਾਈ ਕੰਟਰੋਲ। ਉੱਥੋਂ ਆਈ ਡੈਵਲਪ ਬੈਕ ਮਾਈ ਗਰੋਥ ਮਾਈਂਡਸੈਟ ਕਿ ਮੈਂ ਮੇਰੀ ਡਾਟਰ ਨੂੰ ਕਿਵਜੀ ਲਾਈਫ ਦੇਣੀ ਆ, ਮੈਂ ਉੱਥੇ ਧਿਆਨ ਦੇਣਾ।
5: ਹੁਣ ਸੁਣਨ ਨੂੰ ਤਾਂ ਲੱਗਦਾ ਬਿਲਕੁਲ ਠੀਕ ਹੈ, ਨੈਗੇਟਿਵ ਤੋਂ ਲੈ ਕੇ ਪੋਜ਼ਿਟਿਵ ਤੇ ਜਾਓ, ਅੱਗੇ ਦਾ ਦੇਖੋ ਪਿੱਛੇ ਦਾ ਛੱਡ ਦਿਓ, ਲੇਕਿਨ ਇਹ ਤਰੀਕੇ ਵੱਲ ਜਾਣਾ, ਹਰ ਕਿਸੇ ਨੂੰ ਕੀ ਸਹੀ ਹੈ ਪਤਾ ਹੁੰਦਾ ਪਰ ਉਹ ਸਹੀ ਵੱਲ ਜਾਣਾ ਬਹੁਤ ਔਖਾ। ਤੇ ਜਿਹੜੇ ਤੁਸੀਂ ਇਹਨਾਂ ਟੂਲਸ ਦੀ ਗੱਲ ਕਰੋ, ਐਸੇ ਕੋਈ ਟੂਲ ਜੇ ਤੁਸੀਂ ਸ਼ੇਅਰ ਕਰ ਸਕੋ ਜਿਨ੍ਹਾਂ ਨੇ ਤੁਹਾਨੂੰ ਹੈਲਪ ਕੀਤਾ, ਉਹ ਦੋ ਤਿੰਨ ਚੀਜ਼ਾਂ ਜੇ ਤੁਸੀਂ ਦੱਸਣਾ ਚਾਹੋ।
6: ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਆਪ ਨੂੰ ਧਿਆਨ ਦਿੱਤਾ, ਬਿਕੋਜ਼ ਜਦੋਂ ਵੂਮਨਸ ਹੁੰਦੇ ਆ ਨਾ, ਅਸੀਂ ਜ਼ਿਆਦਾ ਆਦਰਸ ਨੂੰ ਹੈਲਪ ਕਰਦੇ ਹਾਂ, ਅਸੀਂ ਲਵ ਸ਼ੇਅਰ ਕਰਦੇ ਹਾਂ ਸਾਰਿਆਂ ਨੂੰ, ਪਰ ਆਪਦੇ ਆਪ ਨੂੰ ਪਿਆਰ ਨਹੀਂ ਕਰਦੇ। 5 ਮਿੰਟ ਕੱਢਣਾ ਵੀ ਬਹੁਤ ਮੁਸ਼ਕਿਲ ਆ ਫੋਰ ਅ ਵੂਮਨ, ਫੋਰ ਅ ਸੈਲਫ ਕੇਅਰ। ਪਹਿਲਾਂ ਮੈਂ ਆਪਦੇ ਆਪ ਨੂੰ ਇਮੋਸ਼ਨਲੀ ਇੰਟੈਲੀਜੈਂਟ ਕੀਤਾ। ਹੁਣ ਇਮੋਸ਼ਨਲ ਇੰਟੈਲੀਜੈਂਟ ਕੀ ਆ? ਇਮੋਸ਼ਨਲ ਇੰਟੈਲੀਜੈਂਟ ਇਜ਼ ਬੇਸਿਕਲੀ ਅੰਡਰਸਟੈਂਡਿੰਗ ਮਾਈ ਓਨ ਇਮੋਸ਼ਨਸ, ਕਿ ਮੈਂ ਹੁਣ ਕਿੱਥੇ ਹਾਂ, ਇਜ ਦਿਸ ਵੇਅਰ ਆਈ ਵਾਂਟ ਟੂ ਬੀ ਇਨ ਲਾਈਫ, ਆ ਸੋਚ ਮੇਰੀ ਮੈਨੂੰ ਸੈਡ ਕਰਦੀ ਆ ਜਾਂ ਹੈਪੀ ਕਰਦੀ ਆ, ਲਾਈਕ ਆਈ ਮੈਂਸ਼ਨ ਬਿਫੋਰ, ਰਾਈਟ? ਉਹਨੂੰ ਇਮੋਸ਼ਨਲ ਇੰਟੈਲੀਜੈਂਟ ਕਹਿੰਦੇ ਆ। ਸੋ ਸਿੰਪਲ ਟੂਲਸ ਆਈ ਵੁੱਲ ਸੇ ਇਸ ਰੀਅਲੀ ਅੰਡਰਸਟੈਂਡਿੰਗ ਸੈਲਫ ਅਵੇਅਰਨੈਸ ਤੋਂ ਸ਼ੁਰੂ ਕਰਨਾ ਵਾ। ਯੂ ਹੈਵ ਟੂ ਕ੍ਰੀਏਟ ਸੈਲਫ ਅਵੇਅਰਨੈਸ ਐਂਡ ਅਸੈਪਟ ਦੈਟ ਫੀਲਿੰਗ। ਸੋ ਵੈਨ ਯੂ ਸੇ ਓਕੇ ਯੈਸ ਆਈ ਐਮ ਫੀਲਿੰਗ ਸੈਡ ਬਿਕੋਜ਼ ਦਿਸ ਹੈਜ਼ ਹੈਪਨ, ਨਾਓ ਵਟ ਕੈਨ ਯੂ ਡੂ, ਵਾਈ ਡੂ ਆਰ ਯੂ ਫੀਲਿੰਗ ਸੈਡ, ਬਿਕੋਜ਼ ਬਾਉਂਡਰੀਜ਼ ਕ੍ਰੋਸ ਹੋਈ ਸੀ, ਓਕੇ ਹੁਣ ਮੈਂ ਕੀ ਕਰ ਸਕਦੀ ਹਾਂ। ਫਿਰ ਦੂਸਰਾ ਆਉਂਦਾ ਅਸੈਪਟੈਂਸ, ਇਟਸ ਓਕੇ ਆ ਗੱਲ ਹੋਈ ਆ, ਆਈ ਅਸੈਪਟ ਆਈ ਐਮ ਸੈਡ। ਅ ਲੋਟ ਆਫ ਪੀਪਲ ਕਰਾਈ, ਯੂ ਨੋ ਇਟਸ ਫਾਈਨ ਟੂ ਕਰਾਈ, ਪਰ ਕਿੰਨਾ ਚਿਰ ਰੋਣਾ, ਦੈਟਸ ਅ ਸੈਕਿੰਡ ਥਿੰਗ। ਹੁਣ ਬੈਠ ਕੇ ਤੂੰ ਰੋਈ ਜਾਣਾ ਵਾ, ਬੱਚੇ ਭੁੱਖੇ ਆ ਫਿਰ ਵੀ ਤੂੰ ਰੋਈ ਜਾਣਾ, ਯੂ ਨੋ ਯੂ ਕੈਨ ਨੋਟ ਡੂ ਦੈਟ। ਸੋ ਰੋ ਕੇ ਉਹਨੂੰ ਓਕੇ ਨਾਓ ਆਈ ਫੀਲ ਬੈਟਰ। ਸਮਟਾਈਮਸ ਪੀਪਲ ਨੀਡ ਐਨ ਆਵਰ, 2 hours, ਹਾਫ ਅ ਡੇ, ਵਟ ਐਵਰ ਯੂ ਵਾਂਟ ਟੂ ਡੂ, ਯੂ ਅੰਬਰੇਸ ਐਂਡ ਅਸੈਪਟ ਦੋਜ਼ ਫੀਲਿੰਗ, ਬਟ ਦੈਨ ਵਾਟਸ ਨੈਕਸਟ, ਯੂ ਵਾਂਟ ਟੂ ਲੈਟ ਇਟ ਗੋ। ਸੋ ਐਂਡ ਦੈਨ ਮੂਵ ਫੋਰਵਰਡ, ਕਿ ਓਕੇ ਹੁਣ ਮੈਂ ਕੀ ਕਰ ਸਕਦੀ ਨੈਕਸਟ, ਬਿਕੋਜ਼ ਵਾਟਸ ਇਨ ਮਾਈ ਕੰਟਰੋਲ। ਦੈਨ ਯੂ ਵਾਂਟ ਟੂ ਲੁੱਕ ਐਟ ਦ ਸੇਮ ਸਿਚੁਏਸ਼ਨ ਐਂਡ ਯੂ ਵਾਂਟ ਟੂ ਟੈਲ, ਦਿਸ ਇਜ਼ ਸਮਥਿੰਗ ਦੈਟ ਇਜ਼ ਨੋਟ ਇਨ ਮਾਈ ਕੰਟਰੋਲ, ਆਈ ਐਮ ਨੋਟ ਗੋਇੰ ਟੂ ਫੋਕਸ ਇਟ, ਆਈ ਐਮ ਗੋਇੰ ਟੂ ਫੋਕਸ ਔਨ ਮਾਈ ਵਾਟਸ ਇਨ ਮਾਈ ਕੰਟਰੋਲ। ਦੈਟਸ ਦ ਫਸਟ ਟੂਲ। ਸੈਕਿੰਡ ਟੂਲ, ਕਦੋਂ ਉਹ ਸਿਚੁਏਸ਼ਨ 'ਚ ਹੁੰਦੇ ਹਾਂ, ਅਸੀਂ ਪੌਸ ਕਰਨਾ ਵਾ, ਉਦੋਂ ਹੀ ਨਹੀਂ ਅਸੀਂ ਜਾ ਕੇ ਬੋਲਣਾ, ਬਿਕੋਜ਼ ਦੈਟ ਵਿਲ ਕ੍ਰੀਏਟ ਫਰਦਰ ਫਾਈਟਸ, ਰਾਈਟ? ਉਹ ਸਿਚੁਏਸ਼ਨ 'ਚੋਂ ਪਾਸੇ ਹੋ ਜਾਣਾ, ਗੋ ਇਨ ਟੂ ਅਨਦਰ ਰੂਮ, ਰਾਈਟ? ਗੋ ਆਊਟ, ਹੈਵ ਅ ਫਰੈਸ਼, ਅਤੇ ਰਿਫਲੈਕਟ ਕਰੋ ਹੋਇਆ ਕੀ ਆ, ਫਿਰ ਜਾ ਕੇ ਬਾਅਦ 'ਚ ਗੱਲਾਂ ਕਰੋ, ਵੈਨ ਯੂਰ ਮਾਇੰਡ ਇਜ਼ ਇਨ ਕਾਮ, ਰਾਈਟ? ਐਂਡ ਦ ਥਰਡ ਵਨ ਇਜ਼ ਐਕਟਿਵ ਲਿਸਨਿੰਗ, ਐਂਡ ਇੰਪੋਰਟੈਂਟਲੀ ਐਸ ਆਈ ਸੇਡ ਬਿਫੋਰ, ਸੈਲਫ ਕੇਅਰ ਬਹੁਤ ਇੰਪੋਰਟੈਂਟ ਹੁੰਦੀ ਆ, ਰਾਈਟ? ਓਬਵੀਅਸਲੀ ਅੰਡਰਸਟੈਂਡਿੰਗ ਯੋਰ ਇਮੋਸ਼ਨ ਇਜ਼ ਅ ਪਾਰਟ ਆਫ ਸੈਲਫ ਕੇਅਰ। ਜਰਨਲਿੰਗ ਕਰੋ ਕਿ ਅੱਜ ਮੇਰੇ ਨਾਲ ਇਹ ਹੋਇਆ ਸੀ, ਬਿਕੋਜ਼ ਵੈਨ ਯੂ ਸਟਾਰਟ ਰਿਫਲੈਕਟਿੰਗ ਕਿ ਆਹ ਮੇਰੇ ਨਾਲ ਹੋਇਆ, ਵੀ ਡੋਂਟ ਵਾਂਟ ਇਮੋਸ਼ਨ ਟੂ ਕੰਟਰੋਲ ਅਸ, ਵੀ ਵਾਂਟ ਟੂ ਕੰਟਰੋਲ ਦ ਇਮੋਸ਼ਨ।
5: ਆਪਣੀ ਜਰਨੀ ਬਾਰੇ ਜਦੋਂ ਤੁਸੀਂ ਗੱਲ ਕੀਤੀ ਤਾਂ ਬਹੁਤ ਸਾਰੇ ਲੋਕ ਸੋਚਦੇ ਕਿ ਸ਼ਾਇਦ ਜੇ ਅਸੀਂ ਫਾਈਨੈਂਸ਼ੀਅਲੀ ਸਟਰੋਂਗ ਹੁੰਦੇ ਸਾਡੇ ਨਾਲ ਇਹ ਸ਼ਾਇਦ ਨਹੀਂ ਹੁੰਦਾ, ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਫਾਈਨੈਂਸ਼ੀਅਲ ਕੰਟਰੋਲ ਬਹੁਤ ਵੱਡਾ ਮੁੱਦਾ, ਅਤੇ ਅਸੀਂ ਵੀ ਅਕਸਰ ਕਮਿਊਨਿਟੀ 'ਚ ਵਿਚਰਦੇ ਹਾਂ ਅਤੇ ਇਹ ਦੇਖਦੇ ਹਾਂ ਕਿ ਜਿਹੜੀਆਂ ਔਰਤਾਂ ਸ਼ਾਇਦ ਪੈਸੇ ਕਮਾ ਵੀ ਰਹੀਆਂ ਨੇ, ਆਪਣੇ ਹੀ ਪੈਸੇ ਖਰਚ ਕਰਨ ਦਾ ਜਾਂ ਉਸ ਪੈਸੇ 'ਚੋਂ ਇੱਕ ਛੋਟਾ ਜਿਹਾ ਹਿੱਸਾ ਵੀ ਉਹਨਾਂ ਦੇ ਨਸੀਬ ਨਹੀਂ ਆਉਂਦਾ, ਅਤੇ ਜੇ ਕਿਸੇ ਨਾਲ ਇੱਦਾਂ ਹੋ ਰਿਹਾ ਤਾਂ ਆਪਣਾ ਫਾਈਨੈਂਸ਼ੀਅਲ ਕੰਟਰੋਲ ਕਿੱਦਾਂ ਵਾਪਸ ਲੈ ਕੇ ਆ ਸਕਦੇ?
6: ਬਿਕੋਜ਼ ਵੈਨ ਯੂ ਆਰ ਇਨ ਅ ਸਿਚੁਏਸ਼ਨ ਐਂਡ ਇਟਸ ਹੈਪ ਹੋਈ ਜਾਂਦਾ ਚਿਰਾਂ ਦਾ, ਸਾਡਾ ਮਾਈਂਡ ਸੋਚ ਲੈਂਦਾ ਕਿ ਇਹ ਨੋਰਮਲ ਆ
5: ਜੀ,
6: ਬਟ ਕਿਹੜਾ ਅੰਦਰ ਆਪਣਾ ਹਾਰਟ ਤਾਂ ਪਤਾ ਸਾਨੂੰ ਕਿ ਇਹ ਨੋਰਮਲ ਨਹੀਂ ਆ, ਬਿਕੋਜ਼ ਆਈ ਕੈਨ ਈਵਨ ਸਪੈਂਡ $1 ਔਨ ਮਾਈ ਸੈਲਫ ਔਨ ਦ ਥਿੰਗਸ ਦੈਟ ਆਈ ਵਾਂਟ ਟੂ ਡੂ। ਸੋ ਯੂ ਹੈਵ ਟੂ ਸੀਕ ਹੈਲਪ। ਸੀ ਇਟ ਡਿਪੈਂਡਸ ਰੀਅਲੀ, ਸਮਟਾਈਮਸ ਜੇ ਆਪਾਂ ਸਪੀਕਅਪ ਕਰੇ ਉਹ ਪਾਰਟਨਰ ਦੇ ਨਾਲ ਠੀਕ ਆ, ਬਟ ਜੇ ਇਟਸ ਐਗਰੈਸਿਵ ਐਗਰੈਸ਼ਨ ਆਉਂਦੀ ਆ, ਦੈਨ ਯੂ ਸਪੀਕ ਅਪ ਆਊਟਸਾਈਡ।
2: ਦੋਸਤੋ, ਉਮੀਦ ਕਰਦੇ ਹਾਂ ਜੀ ਕਿ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ, ਅਤੇ ਇਸ ਗੱਲਬਾਤ ਦਾ ਜੇ ਤੁਸੀਂ ਪਹਿਲਾ ਭਾਗ ਮਿਸ ਕਰ ਗਏ ਸੀ ਮੰਗਲਵਾਰ ਨੂੰ, ਉਹ ਜਾ ਕੇ ਸਾਡੀ ਤੁਸੀਂ ਵੈਬਸਾਈਟ 'ਤੇ ਸੁਣ ਸਕਦੇ ਹੋ। ਅਸੀਂ ਇਸ ਨੂੰ ਨਾਲੋ ਨਾਲ ਫੇਸਬੁੱਕ 'ਤੇ ਵੀ ਸ਼ੇਅਰ ਕਰਦੇ ਰਹਿੰਦੇ ਹਾਂ, ਸਾਡਾ ਫੇਸਬੁੱਕ ਪੇਜ SBS ਪੰਜਾਬੀ ਹੈਗਾ, ਉੱਥੇ ਜਾ ਕੇ ਇਹਦੇ ਬਾਰੇ ਜ਼ਰੂਰ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਤੇ ਦੂਜਿਆਂ ਨਾਲ ਵੀ ਸ਼ੇਅਰ ਕਰ ਸਕਦੇ ਹੋ। ਪ੍ਰੋਗਰਾਮ ਬਿਲਕੁਲ ਖਤਮ ਹੋਣ 'ਤੇ ਆ ਗਿਆ ਜੀ, ਮੈਨੂੰ MPC ਨੂੰ ਦਿਓ ਇਜਾਜ਼ਤ, ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ, ਅਤੇ ਤੁਹਾਡੀ ਕੋਈ ਵੀ ਫਰਮਾਇਸ਼ ਹੋਵੇ ਕਿਸੇ ਵੀ ਸਮੇਂ ਸਾਡੇ ਨਾਲ ਸੰਪਰਕ ਕਰ ਸਕਦੇ, ਈਮੇਲ ਕਰ ਦਿਓ punjabi.program@sbs.com.au ਦੇ ਉੱਤੇ, ਅਸੀਂ ਤੁਹਾਡੀ ਸਮੈਸ਼ ਜ਼ਰੂਰ ਪੂਰੀ ਕਰਾਂਗੇ ਜੀ। ਜੋ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।

0: Hear more SBS Chill on the SBS Audio website and app.
1: SBS Audio.
2: Apni wavelength naal mail khandiyan taranga sunan layi play button dabo.
3: SBS Chill.
4: SBS Pop Asia. Non-stop Asian pop.
5: Can you describe that feeling for people who haven't experienced it?
6: SBS Hindi uplabdh karwata hai.
7: Far from the partisan politics.
2: Naal hi sak to vat paashama vich khabran vi. ਤੁਹਾਡੇ ਮੂਡ ਨਾਲ ਮੇਲ ਖਾਂਦਾ ਸੰਗੀਤ ਅਤੇ ਮਨਮੋਹਕ ਪੋਡਕਾਸਟ ਵੀ ਜੋ ਤੁਹਾਡੀ ਉਡੀਕ ਕਰ ਰਹੇ ਨੇ SBS ਆਡੀਓ ਐਪ ਡਾਊਨਲੋਡ ਕਰੋ ਜਾਂ
1: sbs.com.au/audio